جو ہماری بد ہوتی میرے ستمرا ثابت تم ہر جانو آپے ثابت تم ہر

ਇਹ ਜਿਹੜਾ ਸ਼ਬਦ ਆਪ ਜੀ ਸਰਵਨ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹ ਰਹੇ ਹਨ ਰਾਗ ਦੇਵਗੰਧਾਰੀ ਦੇ ਵਿੱਚ ਹੈ, ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ ਹੈ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵਗੰਧਾਰੀ

ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਦੇ ਕਲਿਆਣ ਕਰਤਾ ਮਨੁੱਖਤਾ ਦੇ ਹਾਮੀ ਦੁਖੀਆਂ ਤੇ ਗਰੀਬਾਂ ਨੂੰ ਹਿਕੜੀ ਨਾਲ ਲਾਉਣ ਵਾਲੇ ਸੰਸਾਰ ਦੀ ਕਲਿਆਣ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਸੋਰਠ ਮਹਿਲਾ ਪਹਿਲਾ ਵਿੱਚ ਕਿਰਪਾ ਕਰਦੇ ਨੇ।

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਆ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਏ ਉਹਨਾਂ ਵਿੱਚ ਜੀਵ ਆਤਮਾ ਹੈ,

ਸਤਿਗੁਰੂ ਬਖਸ਼ਿਸ਼ ਕਰੇ ਅਸੀਂ ਆਪਣੇ ਵਿਰਸੇ ਨੂੰ ਪਛਾਣੀਏ ਭਾਵ ਕਿ ਅਮੋਲਕਦਾਰ ਜੋ ਸਤਿਗੁਰਾਂ ਨੇ ਅੰਮ੍ਰਿਤ ਦੀ ਸਾਨੂੰ ਬਖਸ਼ੀ ਹੈ ਉਹ ਬੇਕਸਾਂ ਦਾ ਯਾਰ ਮਜ਼ਬੂਰਾਂ ਦਾ ਯਾਰ ਸਿੰਘ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਦੁਆਰਾ ਸਾਬਤ ਸੂਰਤ ਸਾਨੂੰ ਪ੍ਰਦਾਨ ਹੋਈ ਜਨਮ ਦਿਨ ਮਨਾਇਆ ਤਾਂ ਹੀ ਸਫਲ ਹੈ ਜਿਸ ਸਤਿਗੁਰੂ ਜੀ ਦੇ ਹੁਕਮ ਨੂੰ ਪਛਾਣੀਏ ਇਤਨਾ ਕਿ ਕਹਿ ਕੇ ਖਿਮਾ ਦਾ ਯਾ ਚੁੱਕਣ ਖਾਲਸਾ ਆਪਣਾ ਜਨਮ ਦਿਨ ਮਨਾਉਂਦੇ ਹੋਏ ਸਤਿਗੁਰ ਦੇ ਬਚਨ ਨਾਲ ਪਿਆਰ ਕਰਦੇ ਹੋਏ ਗੁਰਬਾਣੀ ਦੇ ਸਤਿਕਾਰ ਵਜੋਂ ਬੇਨਤ ਮਾਇਆ ਅਰਦਾਸ ਕਰਨ ਲਈ ਸਤਿਗੁਰੂ ਜੀ ਨਾਮ ਦਾ ਬਖਸ਼ਣ ਕਿਤ ਕੁਮਾਰੀ ਵਾਲਾ ਚਰਨਾਂ ਦਾ ਪਿਆਰ ਬਖਸ਼ਣ।

ਇਹ ਹਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਜਿੱਥੇ ਤੁਸੀਂ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਕੀਰਤਨੀਆਂ ਪਾਸੋਂ ਆਨੰਦ ਮਾਣਿਆ, ਉਹ ਵੀ ਇਸ ਸੋਸਾਇਟੀ ਦੇ ਖਜ਼ਾਨਚੀ ਹਨ ਅਤੇ ਬੜੇ ਪਿਆਰ ਦੇ ਨਾਲ ਕੀਰਤਨ ਕਰ ਰਹੇ ਹਨ। ਸ਼ੁਕਰਾਨੇ ਦਾ ਕਾਰਜ ਆਇਆ ਸਗਲਾ ਰਾਸ। ਸੱਚਮੁੱਚ ਜੇ ਕੋਈ ਮਨ ਜੋੜ ਕੇ ਅੱਜ ਕੀਰਤਨ ਸੁਣ ਲਵੇਗਾ, ਗੁਰੂ ਉਹਦੇ ਸਾਰੇ ਹੀ ਕਾਰਜ ਸਿੱਧ ਕਰੇਗਾ। ਆਓ ਸਰਵਨ ਕਰੋ ਕੀਰਤਨ।

ਮਨ ਕਰਦਾ ਇਹ ਪਵਿੱਤਰ ਸ਼ਬਦ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਜਦ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਫਿਰ ਸਤਿਗੁਰ ਨੇ ਅਰਦਾਸ ਸੁਣੀ ਜਿਹੜਾ ਅਰਦਾਸ ਸੁਣਦਾ ਹੈ ਜਿਹੜਾ ਆਪਣੇ ਸਿੱਖ ਦੀ ਲਾਜ ਰੱਖਦਾ ਹੈ ਫਿਰ ਉਹਦੇ ਚਰਨ ਧੋ ਧੋ ਕੇ ਪੀੜ ਨੂੰ ਕਿਉਂ ਨਾ ਮਨ ਕਰੇ ਕਈ ਕਹਿੰਦੇ ਨੇ ਅਰਦਾਸ ਕੀਤੀ ਪਰ ਅਰਦਾਸ ਪੂਰੀ ਨਹੀਂ ਹੋਈ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾਵਾਕ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਅਰਦਾਸ ਕਦੀ ਬਿਰਥੀ ਨਹੀਂ ਜਾਂਦੀ ਸ੍ਰੀ ਅਨੰਦਪੁਰ ਸਾਹਿਬ ਹਜ਼ਾਰਾਂ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ ਹਨ ਇਹਨਾਂ ਸੰਗਤਾਂ

ਵਿਸਾਖੀ ਵਾਲੇ ਦਿਨ ਕੇਸਗੜ੍ਹ ਦੀ ਪਵਿੱਤਰ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ। ਇਸ ਬੱਚੀ ਨੇ ਵੀ ਅੰਮ੍ਰਿਤ ਛਕਿਆ। ਪਹਿਲਾ ਨਾਮ ਬਸੰਤ ਲਤਾ ਸੀ, ਅੰਮ੍ਰਿਤ ਛਕਿਆ ਤੇ ਬਸੰਤ ਕੌਰ ਬਣ ਗਈ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਿਸ ਵਕਤ ਘੇਰਾ ਪਿਆ ਔਰ ਗੁਰੂ ਸਾਹਿਬਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਜਿਸ ਵਕਤ ਛੱਡਿਆ, ਸਰਸਾ ਨਦੀ ਪਾਰ ਕੀਤੀ, ਸਰਸਾ ਨਦੀ ਪਾਰ ਕੀਤਾ, ਗੁਰੂ ਸਾਹਿਬਾਂ ਦਾ ਸਾਰਾ ਵਹੀਰ ਇੱਥੇ ਆ ਕੇ ਵਿਛੜ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਤੇ 40 ਕੁ ਦੇ ਕਰੀਬ ਸਿੱਖ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਇੱਕ ਪਾਸੇ, ਸਾਰਾ ਪਰਿਵਾਰ ਔਰ ਸਿੱਖ ਵਿਛੜ ਗਏ। ਇਹ ਸਮੇਂ ਜਿਹੜੀ ਇਹ ਬਸੰਤ ਕੌਰ ਸੀ, ਇਹਦੇ ਹੱਥ ਵਿੱਚ ਵੀ ਨੰਗੀ ਕਿਰਪਾਨ ਹੈ, ਕਮਰ ਕੱਸਾ ਕੀਤਾ ਹੈ। ਇਹ ਵੀ ਆਪਣੇ ਸਿੰਘ ਵੀਰਾਂ ਦੇ ਨਾਲ ਦੁਸ਼ਮਣਾਂ ਨਾਲ ਲੜਦੀ ਹੋਈ ਨਦੀ ਪਾਰ ਕਰਦੀ ਹੈ। ਠੋਕਰ ਲੱਗੀ, ਥੱਲੇ ਡਿੱਗ ਪਈ, ਸਿਪਾਹੀ ਪਕੜ ਕੇ ਸਮੁੰਦ ਖਾਨ ਦੇ ਕੋਲ ਲੈ ਗਏ। ਸਮੁੰਦ ਖਾਨ ਨੇ ਕਿਹਾ, ਬਸੰਤ ਕੌਰ, ਨਾ ਤੇਰਾ ਕਲਗੀਆਂ ਵਾਲਾ ਇੱਥੇ ਆਣਾ, ਨਾ ਕੋਈ ਤੇਰਾ ਸਿੱਖ ਭਰਾ, ਮੇਰੀ ਬੇਗਮ ਬਣ ਜਾ, ਰਾਜ ਕਰੇਂਗੀ। ਪਰ ਬਸੰਤ ਕੌਰ ਨੇ ਕਿਹਾ, ਸਮੁੰਦ ਖਾਨ, ਮੈਂ ਕਲਗੀਆਂ ਵਾਲੇ ਪਿਤਾ ਦਾ ਅੰਮ੍ਰਿਤ ਛਕਿਆ, ਮੈਂ ਪ੍ਰਣ ਕੀਤਾ ਦੁਨੀਆਂ ਵਿੱਚ ਮੇਰਾ ਕੋਈ ਪਤੀ ਨਹੀਂ ਹੋਵੇਗਾ, ਆਪਣਾ ਜੀਵਨ ਕਲਗੀਆਂ ਵਾਲੇ ਪਿਤਾ ਦੇ ਲੇਖੇ ਲਾ ਦਿੱਤਾ ਹੈ। ਬਸੰਤ ਕੌਰ ਨੂੰ ਕੈਦ ਕੀਤਾ ਗਿਆ, ਤਸੀਹੇ ਦਿੱਤੇ, ਲਾਲਚ ਦਿੱਤੇ, ਪਰ ਬਸੰਤ ਕੌਰ ਡੋਲੀ ਨਹੀਂ। ਅਖੀਰ ਇੱਕ ਕੈਦ ਖਾਨੇ ਵਿੱਚ ਬਸੰਤ ਕੌਰ ਨੂੰ ਕੈਦ ਕੀਤਾ ਗਿਆ। ਸਮੁੰਦ ਖਾਨ ਉਸ ਕੈਦ ਖਾਨੇ ਵਿੱਚ ਆਇਆ, ਬਸੰਤ ਕੌਰ ਨੂੰ ਕਹਿਣ ਲੱਗਾ, ਬਸੰਤ ਕੌਰ, ਤੇਰਾ ਕਲਗੀਆਂ ਵਾਲਾ ਗੁਰੂ ਚਮਕੌਰ ਦੀ ਗੜੀ ਵਿੱਚ ਮਾਰਿਆ ਗਿਆ, ਹੁਣ ਤੈਨੂੰ ਬਚਾਉਣ ਵਾਲਾ ਕੋਈ ਨਹੀਂ। ਸਮੁੰਦ ਖਾਨ ਅੱਗੇ ਹੋਇਆ, ਬਾਹਾਂ ਫੈਲਾਈਆਂ ਹਨ ਬਸੰਤ ਕੌਰ ਨੂੰ ਪਕੜਨ ਵਾਸਤੇ, ਪਰ ਬਸੰਤ ਕੌਰ ਥੜੇ ਤੋਂ ਇਕਦਮ ਉੱਠ ਕੇ ਖਲੋਈ, ਗਰਜ ਕੇ ਕਹਿਣ ਲੱਗੀ, ਉਹ ਦੁਸ਼ਟਾ, ਪਰਾਂ ਹੋ ਜਾ, ਉਹ ਦੇਖ ਮੇਰਾ ਕਲਗੀਆਂ ਵਾਲਾ ਪਿਤਾ ਆ ਗਿਆ। ਜਦ ਕਿਹਾ, ਉਹ ਦੇਖ ਮੇਰਾ ਕਲਗੀਆਂ ਵਾਲਾ ਪਿਤਾ ਆ ਗਿਆ ਹੈ, ਉਸ ਵਕਤ ਬਸੰਤ ਕੌਰ ਨੂੰ ਪ੍ਰਤੱਖ ਦਰਸ਼ਨ ਉਸ ਕੈਦ ਖਾਨੇ ਵਿੱਚ ਹੋ ਰਹੇ ਹਨ। ਤੇ ਸਮੁੰਦ ਖਾਨ ਮਾਨੋ ਪੱਥਰ ਦਾ ਬੁੱਤ ਹੋ ਗਿਆ, ਹਿਲ ਜੁਲ ਨਹੀਂ ਸੀ ਸਕਦਾ। ਫਿਰ ਇਸ ਨੇ ਬੇਨਤੀ ਕੀਤੀ, ਬਸੰਤ ਕੌਰ, ਮੈਨੂੰ ਬਖਸ਼ ਦੇ, ਮੈਂ ਭੁੱਲ ਗਿਆ। ਤੇ ਬਸੰਤ ਕੌਰ ਨੇ ਕਿਹਾ, ਖਿਮਾ ਮੰਗਣੀ ਤੇ ਮੇਰੇ ਕਲਗੀਆਂ ਵਾਲੇ ਪਿਤਾ ਕੋਲੂ ਮੰਗ। ਫਿਰ ਇਹ ਸਮੁੰਦ ਖਾਨ ਠੀਕ ਹੋਇਆ, ਬਸੰਤ ਕੌਰ ਦੇ ਪੈਰਾਂ ਤੇ ਮੱਥਾ ਟੇਕਿਆ, ਇੱਕ ਮਹੀਨਾ ਕੋਲ ਰੱਖ ਕੇ ਸੇਵਾ ਕੀਤੀ। ਜਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੱਖੀ ਜੰਗਲ ਪਹੁੰਚੇ, ਫਿਰ ਬਸੰਤ ਕੌਰ ਨੂੰ 100 ਸਵਾਰਾਂ ਦੇ ਨਾਲ ਸਤਿਗੁਰਾਂ ਦੇ ਕੋਲ ਭੇਜਿਆ। ਸਾਸ ਇਹ ਹੈ ਅਰਦਾਸ ਔਰ ਗੁਰੂ ਦੇ ਪਿਆਰ ਦੀ ਸ਼ਕਤੀ। ਆਓ ਆਪਾਂ ਵੀ ਗੁਰੂ ਤੇ ਭਰੋਸਾ ਰੱਖੀਏ, ਹਰ ਦੁੱਖ ਵੇਲੇ ਸਤਿਗੁਰ ਸਾਡੀ ਵੀ ਇਸੇ ਤਰ੍ਹਾਂ ਸਹਾਇਤਾ ਕਰਨ।

ਤੁਹਾਨੂੰ ਪਿਆਰ ਨਹੀਂ ਦਿਸਦਾ? ਜੇ ਪਿਆਰ ਨਾ ਹੁੰਦਾ ਤੇ ਸਾਰੀ ਰਾਤ ਤੁਹਾਡਾ ਇੰਤਜ਼ਾਰ ਨਾ ਕਰਦੇ। ਭਗਵਾਨ ਆਖਣ ਲੱਗੇ ਹਾਂ ਹੋਵੇਗਾ, ਪਰ ਜੋ ਪਿਆਰ ਬਿਦਰ ਕੋਲ ਸੀ ਨਾ ਤੇਰੇ ਕੋਲ ਨਹੀਂ ਰਾਜਨ।

ਕਿਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਮਨ ਸਾਧਾਰਿਆ ਰਾਮਦਾਸ ਸਰ

ਨਾਮ ਦਾ ਸਰ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਠ ਦੇਖ ਕੀਓ ਫਿਰ ਅਦਾਸ ਕੋ ਸਿੱਤਿਨ ਸਤਿਗੁਰ ਸੁਖ ਪਇਓ।

तलंग राव दे अंदर धन गुरु नानक पातशाह जी ने उन्हां गुरसिखां तो नाम जपण वाले तो अजूर फरमांदर मैं कुर्बान जांदा हां ऐ वाहिगुरु जो तेरे नाम विच जुड़े ए तन माया पाहया पैरे ए जड़ा तन है नू माया दी पाह लगी पई माया दी मैल लगी पई ए तन माया पाहया पैरे लीतला लब रंगाए मेरे कन तो न पावे चोरड़ा प्यारे क्यों धन से जी शरीर रूपी चोलड़ा जिसनु लब दी मैल है माया दी पाह लगी है एडा मैला चोला है ओ स्वामी कंत इसनु किस तरह प्रवान करेगा मेरे कंत न आवे चोलड़ा प्यारे क्यों धन से जे जाए हजूर कहंदे न हाँ कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैण जो तेरा जिन्हां ने मैल तो अपने आप नु दूर की अपने मन ते तन दे उत्ते नाम रूपी सुंदर चोला पहने नाम रूपी सुंदर ड्रेस पाई है फिर दुनियावी कपड़े मैले हो जाते हैं इना दे रंग भी फिके पै जाते हैं कुछ समय दे बाद कपड़िया का सुपन ए नहीं रहिंदा कपड़ रू सुहावना छड़ दुनिया अंदर जावना पर हजूर फरमाते हैं जिस इंसान ने नाम रूपी सच्चा कपड़ा पा लिया है जिस इंसान ने नाम रूपी अपनी ब्यूटी दे स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिके पै जाते हैं हकूमत दे रंग भी मध्यम पै जाते हैं पर जो सच्चा रंग है ए कदी फिका नहीं पै लाल रंग तिसको लगा जिसके वड पागा मैला कदे ना होवी न लागे दा काया रंगन जे थी प्यारे पाइये नाव मजीठ अपने मन दे उत्ते मजीठ रंग चढ़ा और सारे रंग कलर जड़े हन आस्ता आस्ता फिके पै जांदे हन पर मजीठ दा रंग ऐसा हुंदा है ओनू ज्यो ज्यो धोवो त्यो त्यो निखरदा है इसे तरह नाम रूपी जड़ा मजीठा चोला है रंग है ए कदे फिका नहीं पे चाहे मुसीबत आ जाए दुख आ जाए सुख आ जाए पर पैरी सासंग दुखां सुखां दे रंग विच कई वेरी इंसान घाबर जांदा पर जिस वेले नाम रूपी गुरु दे प्यार दा रंग चढ़ जांदा है फिर काबर मुक जांदा चाहे आरे ठा बहना पै जाए भाई मती दास नू फिर ओ रंग फिका नहीं पैंदा भाई मनी सिंह साहब बंद बंद कटांदे हन सिखी दा रंग कदे भी मध्यम नहीं होया रोज अरदास करदे हन गुरु के सिख सिखी वास्ते चरखड़िया ते चढ़ गए बंद बंद कटवाया पुठियां खला लवाईया एथे बस नहीं नाल मतावां पैणा दी भी आपां रोज अरदास करदे हां जिन्हां बीबियां ने जिन्हां पैणा ने मीर मन्नू दी जेल लाहौर दी जेल ओ जेल मैं वेखी पार्टीशन तो पहला जिथे सिंघां नूं शहीद कीता जांदा सी
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ, ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵੀ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ ਰੋਜ਼ ਪੀਸਣਾ, ਸਵਾ ਮਣ ਦਾਣੀ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਬਗੈਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ, ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰ ਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਉਹ ਰੰਗ ਕਦੇ ਫਿੱਕਾ ਨਹੀਂ। ਦੁਨੀਆਂ ਜਿੱਥੇ ਤੱਕ ਰਹੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ ਕੰਨ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ, ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹੀ ਲੈਂਦਾ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਨ ਕੰਤੇ ਪਾਵੇ ਆਪੇ ਹੀ ਰਹੇ। ਤੋ ਆਓ ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ, ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਆਓ ਸਰਵ ਕਰੋ।

अचानक राजे नु जाग होई। राजे ने की तके रानी वाला पलंग खाली पे। आई साहब आई गुरदास जी लिख दे रानी वाला पलंग खाली। थोड़ा समा राजे ने उड़ीक की थी। जिस वेले राणी नू राजे ने नहीं तकिया तां भाई साहब जी लिखदे ने राजे दे मन च बड़ी है। अद्धी रात दा समा राणी किधर चली। राजा उठिया महल दे अंदर राणी नू लभण लग गया। सारे कमरे वेखे पर राणी दिस ना भी मन विच वरत गई है। तो प्यारी सास संगत राजे दे मन विच राणी दे मतलब चंगे ख्याल भी आउण लगे मंदे भी आउण लगे। राणी दा मेरे नाल प्यार तो बड़ा है पर अद्धी राती राणी दा महल विचों गैर हाजिर होना ਇਹ ਤਾਂ ਮੈਨੂੰ ਧੋਖਾ ਦਿੰਦੀ। ਇਹਨਾਂ ਸੋਚਾਂ ਤੇ ਦਲੀਲਾਂ ਰਾਜਾ ਆਪਣੇ ਪਲੰਗ ਤੇ ਬੈਠਾ ਲੇਟ ਗਿਆ। ਨੀਂਦ ਆ ਗਈ। ਦਿਨ ਚੜੇਗਾ ਜੋ ਰਾਜੇ ਨੇ ਅੱਖਾਂ ਖੋਲੀਆਂ ਕੀ ਤੱਕਿਆ ਰਾਣੀ ਆਪਣੇ ਪਲੰਗ ਤੇ ਲੇਟੀ ਹੋਈ। ਰਾਜੇ ਨੇ ਆਵਾਜ਼ ਦਿੱਤੀ ਰਾਣੀਏ ਉਠ। ਰਾਣੀ ਉੱਠੀ। ਰਾਜਨ ਹੁਕਮ ਕਰੋ। ਰਾਜੇ ਨੇ ਪਹਿਲਾ ਸਵਾਲ ਕੀਤਾ ਰਾਣੀ ਤੇ ਕਿ ਰਾਣੀਏ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੀ। ਅੱਧੀ ਰਾਤ ਤੂੰ ਗੈਰ ਹਾਜ਼ਰ ਸੀ ਕਿੱਥੇ ਗਈ ਸੀ। ਰਾਣੀ ਸੋਚਣ ਲੱਗੀ ਜੇ ਮੈਂ ਸੱਚ ਦੱਸਦੀ ਹਾਂ ਤਾਂ ਜਿੱਥੇ ਮੈਂ ਰੋਜ਼ ਜਾਂਦੀ ਹਾਂ ਹੋ ਸਕਦਾ ਹੈ ਰਾਜਾ ਰੁਕਾਵਟ ਪਾ ਦੇਵੇ। ਤੋ ਰਾਣੀ ਰੋਜ਼ ਕਿੱਥੇ ਜਾਂਦੀ ਸੀ। ਆਈ ਸਾਹਿਬ ਜੀ ਲਿਖਦੇ ਸਾਧ ਸੰਗਤ ਮਿਲ ਗਾਮ ਦੇ ਕਰਾਤੀ ਜਾਏ ਸੁਣੇ ਗੁਰੂ। ਰੋਜ਼ ਸਤਸੰਗ ਵੀ ਜਾਂਦੀ ਸੀ ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ। ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ ਚਾਹੇ ਮੀਂਹ ਹੋਵੇ ਚਾਹੇ ਹਨੇਰੀ ਕੈਸਾ ਵੀ ਵੈਦਰ ਕਿਉਂ ਨਾ ਹੋਵੇ ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ। ਸੋਚਿਆ ਜੀ ਸੱਚ ਬੋਲਦੀ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ ਪਰ ਮੇਰੇ ਤੇ ਪ੍ਰਾਣਾ ਦਾ ਆਧਾਰ ਹੈ ਸਤਸੰਗ। ਮੇਰੇ ਜੀਵਨ ਦਾ ਨਿਸ਼ਾਨਾ ਹੈ ਗੁਰੂ ਦੀ ਬਾਣੀ। ਰੋਟੀ ਮਿਲੇ ਚਾਹੇ ਨਾ ਮਿਲੇ ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ। ਇਹ ਪਿਆਰ ਦੀ ਨਿਸ਼ਾਨੀ ਹੈ ਇਹ ਪਿਆਰ ਹੈ। ਰਾਣੀ ਸੋਚ ਰਾਜੇ ਨੇ ਫਿਰ ਕਿਹਾ ਰਾਣੀ ਬੋਲ ਤੂੰ ਰਾਤੀ ਕਿੱਥੇ ਗਈ ਸੀ। ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ। ਜੇ ਸੱਚ ਬੋਲਦੀ ਆ ਤਾਂ ਸਤਸੰਗ ਤੂੰ ਵਿਛੜਦੀ। ਪਰ ਰਾਣੀ ਨੇ ਸੋਚਿਆ ਮੇਰਾ ਜੀਵਨ ਸਤਸੰਗ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ ਹੈ। ਪਿਆਰ ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤਾਂ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤਾਂ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣਿਆ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸੱਪ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣਿਆ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ

ਸੌ ਗੁਣਾ ਸੰਤੋਂ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤਾਂ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ। ਰਾਜੇ ਨੇ ਫਿਰ ਕਿਹਾ, ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ, ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ, ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

0: ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆ ਵੈਰੀ ਬਣ ਜਾਏਗੀ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ
1: ਸਭ।
0: ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ

ਆਪਣੀ ਕਰ ਰਹੀ ਤੇ ਇਸ ਉਡੀਕ ਵਿੱਚ ਵੀ ਹੈ ਵੀ ਰਾਜਾ ਸੌਂ ਜਾਏ ਤੇ ਮੈਂ ਸਤਸੰਗ ਵਿੱਚ ਪਹੁੰਚਾਂ ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ ਵੇਖਣਾ ਰਾਣੀ ਜਾਂਦੀ ਕਿੱਥੇ ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ ਬਨਾਵਟੀ ਘੁਰਾੜੇ ਪੋਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ ਰਾਣੀ ਤਾਰਾ ਉੱਠੀ ਖੜਾਵਾਂ ਪਾਈਆਂ ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ ਪਰ ਰਾਜਾ ਤਾਂ ਜਾਗਦਾ ਹੀ ਪਿਆ ਸੀ ਹੋਰ ਤਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ ਅੱਧੀ ਰਾਤ ਦਾ ਸਮਾਂ ਹੈ ਅੱਗੇ ਅੱਗੇ ਰਾਣੀ ਜਾ ਰਹੀ ਹੈ ਪਿੱਛੇ ਪਿੱਛੇ ਰਾਜਾ ਰਾਜਾ ਸੋਚਦਾ ਮੈਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ ਇਹਦੇ ਅੰਦਰ ਭੈ ਹੀ ਨਹੀਂ ਕੱਲੀ ਤੁਰੀ ਜਾਂਦੀ ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ ਉਹਨੂੰ ਭੈ ਜਾਪਦਾ ਹੈ ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਉਹਦੇ ਸਾਰੇ ਭੈ ਮਿਟ ਜਾਂਦੇ ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ ਭੈ ਆਏਗਾ ਹੀ ਨਹੀਂ ਪਤਾ ਨਹੀਂ ਕਿੱਧਰ ਜਾ ਰਹੀ ਹੈ ਪਰ ਰਾਣੀ ਕਿੱਥੇ ਪਹੁੰਚੀ ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨ ਸਰੋਵਰ ਤੇ ਜਾਂਦੇ ਹਨ ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ ਕਊਆ ਰੂੜੀ ਤੇ ਜਾ ਕੇ ਬਹਿੰਦਾ ਕਾਂ ਦਾ ਵਾਸਾ ਰੂੜੀ ਮਨਮੁਖ ਦਾ ਵਾਸਾ ਕੀ ਹੈ ਸ਼ਰਾਬ ਖਾਨਾ ਆਖੋ ਸ੍ਰੀ ਵਾਹਿਗੁਰੂ ਭੈੜੀਆਂ ਸੰਗਤਾਂ ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨ ਸਰੋਵਰ ਤੇ ਬੈਠ ਕੇ ਤੇ ਆਨੰਦ ਮਾਣ ਰਾਣੀ ਪੌਤੀ ਸੰਗਤੀ ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ ਪਰ ਪੁੱਛ ਕੇ ਨਹੀਂ ਆਈ ਜੇ ਇਸੇ ਤਰ੍ਹਾਂ ਚਲਾ ਗਿਆ ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ ਰਾਜੇ ਨੇ ਕੀ ਕੀਤਾ ਰਾਣੀ ਦੀ ਖੜਾਮ ਚੁੱਕ ਲਈ ਖੜਾਮ ਜਾਣਦੇ ਹੁਣ ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ ਪਰ ਉਹ ਰਾਜੇ ਦੀ ਖੜਾਮ ਸੀ ਉਹਦੇ ਹੀਰੇ ਲਾਲ ਵੀ ਜਿਹੜੇ ਸਨ ਰਾਜੇ ਮਹਾਰਾਜਿਆਂ ਦੀ ਖੜਾਮ ਬੜੀ ਬਿਊਟੀਫੁਲ ਸੀ ਖੂਬਸੂਰਤ ਸੀ ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ ਰਾਣੀ ਸੀ ਰਾਜੇ ਦੇ ਘਰ ਬੜੀ ਕੀਮਤੀ ਖੜਾਮ ਰਾਜੇ ਨੇ ਖੜਾਮ ਚੁੱਕ ਲਈ ਵਾਪਸ ਮਹਿਲਾਂ ਚ ਆਇਆ ਤਜੌਰੀ ਦਾ ਬੂਹਾ ਖੋਲਿਆ ਖੜਾਮ ਵਿਚ ਰੱਖੀ ਦਰਵਾਜ਼ਾ ਬੰਦ ਕੀਤਾ ਤਾਲਾ ਲਾਇਆ ਚਾਬੀ ਜੇਬ ਚ ਪਾ ਕੇ ਸੌਂ ਗਿਆ ਇਧਰ ਪਿਆਰੀ ਸਾਧ ਸੰਗਤ ਸਤਸੰਗ ਹੋ ਰਿਹਾ ਹੈ ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ ਇਹ ਗੁਰਬਾਣੀ ਸਤਯੁਗ ਵਿਚ ਵੀ ਸੀ ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੈ ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ ਹੈ ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ ਆਈ ਹੈ ਤਾਂ ਪਿਆਰੀ ਸਾਧ ਸੰਗਤ ਸਤਸੰਗ ਦੀ ਸਮਾਪਤੀ ਹੋਈ ਰਾਣੀ ਨੇ ਸੋਚਿਆ ਮਨਾ ਛੇਤੀ ਚਲੀਏ ਕਿਧਰ ਰਾਜੇ ਨੂੰ ਪਤਾ ਨਾ ਲੱਗ ਜਾਏ ਤੇ ਪਤਾ ਲੱਗ ਗਿਆ ਸਜ਼ਾ ਦੇਵੇਗਾ ਜਾਂ ਇਹ ਸਜ਼ਾ ਦੇਵੇ ਰਾਣੀ ਇਹ ਸਤਸੰਗ ਵਿਚ ਨਹੀਂ ਜਾਣਾ ਪਰ ਮੇਰਾ ਤਾਂ ਜੀਵਨ ਰਾਣੀ ਬਾਹਰ ਆਈ ਕੀ ਤੱਕਿਆ ਇਹ ਖੜਾਮ ਹੈ ਤੇ ਦੂਜੀ ਕੋਈ ਦੂਜੀ ਖੜਾਮ ਕੋਈ ਰਾਣੀ ਬੜੀ ਉਦਾਸ ਹੋਈ ਸਤਸੰਗੀਆਂ ਨੇ ਪੁੱਛਿਆ ਨੀ ਰਾਣੀ ਉਦਾਸ ਕਿਉਂ ਹੈ ਸਾਰੀ ਵਿਥਿਆ ਦੱਸੀ ਸਤਸੰਗੀ ਕਹਿਣ ਲੱਗੇ ਖੜਾਮ ਹੀ ਹੈ ਨਾ ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦਿੰਦੇ ਹਾਂ ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ ਉਹ ਤਾਂ ਰਾਜ ਘਰਾਣੇ ਦੀ ਖੜਾਮ ਬੜੀ ਕੀਮਤੀ ਅੱਜ ਮੇਰਾ ਪੋਲ ਖੁੱਲ ਜਾਏਗਾ
ਸੰਗੀ ਕਹਿਣ ਲੱਗੇ ਰਾਣੀਏ ਕਾਬਰ ਨਾ ਤੂੰ ਸਾਈਂ ਦੇ ਪਿਆਰ ਚ ਆ ਕੇ ਜੁੜਦੀ ਹੈ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ ਬੇਨਤੀ ਕੀਤੀ ਮਹਾਰਾਜ ਰਾਣੀ ਤੇ ਅਪਦਾ ਆਈ ਹੈ ਆਪ ਕਿਰਪਾ ਕਰ ਤੂੰ ਮਹਾਂਪੁਰਸ਼ ਕਹਿਣ ਲੱਗੇ ਐ ਬੱਚੀ ਤੂੰ ਰੋ ਨਾ ਤੂੰ ਚੰਗੇ ਪਾਸੇ ਚੱਲੀ ਹੈ ਆ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਤੂੰ ਠਾਕੁਰ ਤੂੰ ਪਿਆ ਰਾਣੀ ਨੇ ਗੱਲ ਚ ਪੱਲਾ ਪਾਇਆ ਸੰਗਤ ਨੇ ਅਰਦਾਸ ਕੀਤੀ ਫਿਰ ਹੋਇਆ ਕੀ ਭਾਈ ਸਾਹਿਬ ਜੀ ਲਿਖਦੇ ਹਨ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ ਅਰਦਾਸ ਕੀਤੀ ਰਾਣੀਏ ਵੇਖ ਖੜਾਮ ਆਈ ਹੈ ਕਿ ਨਹੀਂ ਜੋ ਬਾਹਰ ਆਈ ਖੜਾਮ ਆ ਗਈ ਫਿਰ ਪੁਰਾਣੀ ਆਈ ਹੈ ਨਵੀਂ ਨਹੀਂ ਭੇਜੀ ਵਾਜੀ ਭਾਈ ਕਿਧਰੇ ਰਾਜਾ ਪਹਿਚਾਣ ਨਾ ਲਵੇ ਰਾਣੀ ਨੇ ਖੜਾਵਾਂ ਪਾਈਆਂ ਸ਼ੁਕਰ ਸ਼ੁਕਰ ਕਰਦੀ ਮਹਿਲਾਂ ਵਿਚ ਰਾਜਾ ਸੁੱਤਾ ਪਿਆ ਸੀ ਰਾਣੀ ਵੀ ਆ ਕੇ ਲੇਟ ਗਈ ਦਿਨ ਚੜਿਆ ਰਾਜਾ ਜਾਗਿਆ ਰਾਣੀਏ ਉੱਠ ਉੱਠੀ ਰਾਣੀ ਪਹਿਲਾਂ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੈ ਆਖੋ ਸ੍ਰੀ ਵਾਹਿਗੁਰੂ ਕਿਧਰੇ ਨਹੀਂ ਗਈ ਅੱਛਾ ਫਿਰ ਤੇਰੀਆਂ ਖੜਾਵਾਂ ਕਿੱਥੇ ਹਨ ਰਾਣੀ ਨੇ ਦੋਵੇਂ ਖੜਾਵਾਂ ਅੱਗੇ ਰੱਖ ਹੈ ਦੂਜੀ ਖੜਾਵ ਕਿੱਥੋਂ ਆ ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ ਕਿਧਰੇ ਰਾਣੀ ਨੇ ਮੇਰੀ ਜੇਬ ਚ ਚਾਬੀ ਤਾਂ ਨਹੀਂ ਕੱਢ ਲਈ ਚਾਬੀ ਵੀ ਜੇਬ ਚ ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ ਅਲਮਾਰੀ ਦਾ ਤਿਜੋਰੀ ਦਾ ਬੂਹਾ ਖੋਲਿਆ ਕੀ ਤੱਕਿਆ ਵਿਚ ਤੀਜੀ ਖੜਾਵ ਵੀ ਬਣੀ ਹੈ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਡਿੱਠਾ ਚਲਤੇ ਚਲਤ ਕਹਿੰਦੇ ਨੇ ਕ੍ਰਿਸ਼ਮੇ ਮੁਜਦੇ ਨੂੰ ਮੁਜਦਾ ਵੇਖਿਆ ਵੀ ਖੜਾ ਮੈਂ ਚੁੱਕ ਲਿਆਇਆ ਸੀ ਤੀਜੀ ਕਿਧਰੋਂ ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵੀ ਡਾ ਤੋ ਰਾਜਾ ਰਹਿ ਨਾ ਸਕਿਆ ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ ਆਖੋ ਸਤਰੀ ਮੈਂ ਤੇਰੇ ਨਾਲ ਠੱਗੀ ਕੀਤੀ ਸੀ ਤੇਰੀ ਖੜਾਮ ਮੈਂ ਚੁੱਕ ਕੇ ਲਿਆਇਆ ਸੀ ਭਲਾ ਇਹ ਦੱਸ ਵੀ ਤੈਨੂੰ ਖੜਾਮ ਕਿਸਨੇ ਦਿੱਤੀ ਹੈ ਰਾਣੀ ਨੇ ਕਿਹਾ ਰਾਜਨ ਜਿਸ ਭਗਵਾਨ ਜਿਸ ਪਰਮਾਤਮਾ ਦੇ ਪਿਆਰ ਚ ਮੈਂ ਜਾ ਕੇ ਸਤਸੰਗ ਵਿਚ ਜੁੜਦੀ ਸਾਂ ਉਸ ਪਰਮਾਤਮਾ ਨੇ ਮੈਨੂੰ ਖੜਾਮ ਦਿੱਤੀ ਅੱਛਾ ਤੋ ਰਾਜਾ ਹਰੀਸ਼ ਚੰਦਰ ਕਹਿਣ ਲੱਗਾ ਰਾਣੀਏ ਕੱਲ ਮੈਂ ਵੀ ਤੇਰੇ ਨਾਲ ਚੱਲਾਂ ਆਖੋ ਸ੍ਰੀ ਰਾਣੀ ਬੜੀ ਖੁਸ਼ ਮੈਂ ਤਾਂ ਰੋਜ਼ ਅਰਦਾਸ ਕਰਦੀ ਸਾਂ ਐ ਮੇਰੇ ਵਾਹਿਗੁਰੂ ਜੇ ਮੈਨੂੰ ਪਿਆਰ ਬਖਸ਼ਿਆ ਮੇਰੇ ਪਤੀ ਨੂੰ ਹੀ ਬਖਸ਼ ਜਿੱਥੇ ਦੰਪਤੀ ਦਾ ਪਿਆਰ ਬਣ ਜਾਏ ਇੱਕ ਨਿਸ਼ਾਨਾ ਬਣ ਜਾ ਉਹ ਘਰ ਵੈਕੁੰਠ ਬਣ ਜਾਂਦਾ ਨਹੀਂ ਤਾਂ ਕਈਆਂ ਘਰਾਂ ਚ ਥੱਕਿਆ ਜਨਾਨੀ ਦਾ ਮੂੰਹ ਕਿਧਰ ਹੈ ਮਰਦ ਦਾ ਮੂੰਹ ਕਿਧਰ ਹੈ ਉਹ ਕੁਝ ਬੋਲਦਾ ਉਹ ਕੁਝ ਬੋਲਦਾ ਕਈਆਂ ਘਰਾਂ ਚ ਚਕਲੇ ਵੇਲ ਨੇ ਖੜਕਦੇ ਹੀ ਰਹਿੰਦੇ ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ ਦੰਪਤੀ ਦੀ ਬਣ ਆਈ ਹੈ ਸੁਰੂ ਉਥੇ ਸਾਰੇ ਪਦਾਰਥ ਕਈਆਂ ਘਰਾਂ ਇਸਤਰੀ ਦਾ ਅਪਮਾਨ ਹੁੰਦਾ ਹੈ ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉਥੇ ਸ਼ਾਂਤੀ ਨਹੀਂ ਰਹਿ ਸਕਦੀ ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉਥੇ ਕਿਉਂਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ ਇਹ ਨਹੀਂ ਵੀ ਪਤੀ ਰੋਹ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ ਕਿਉਂ ਚੁੱਪ ਕਰੇ ਇਹ ਤਾਂ ਬਰਾਬਰ ਦਾ ਹੱਕ ਹੈ ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ ਪਤੀ ਵੀ ਕਰਦਾ ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਗਏ ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ ਪਰ ਉਨ੍ਹਾਂ ਦੀ ਸਿਆਣਪ ਇਹ ਹੈ ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ ਆਪਣੇ ਜੀਵਨ ਦਾ ਰਸਤਾ ਕਲੀਅਰ ਰੱਖਣਾ ਚਾਹੀਦਾ ਕੋਈ ਮੈਲ ਨਹੀਂ ਹੋਣੀ ਚਾਹੀਦੀ ਰਸਤਾ ਸੁੰਦਰ ਹੋਏਗਾ ਦੋਵੇਂ ਸੁਖ ਮਾਣਨਗੇ ਆਨੰਦ ਮਾਣਨਗੇ ਅੱਜ ਰਾਣੀ ਬੜੀ ਖੁਸ਼ ਹੈ ਮਾਲਿਕ ਮੇਰੀ ਪੁਕਾਰ ਤੁਸੀਂ ਸੁਣ ਲਈ ਦੂਜਾ ਦਿਨ ਹੋਇਆ ਅੱਗੇ ਤਾਂ ਰਾਣੀ ਚੋਰੀ ਜਾਂਦੀ ਸੀ ਹੁਣ ਰਾਜਾ ਵੀ ਤਿਆਰ ਹੈ ਦੋਵੇਂ ਜਾ ਰਹੇ ਹਨ ਰਾਮ ਜੋੜੀ ਦੋਵੇਂ ਬਹਿ ਜਾਂਦੇ ਹਨ ਸਤਸੰਗ ਵਿਚ ਪਹੁੰਚੇ ਸਤਸੰਗ ਵਿਚ ਬੈਠ ਕੇ ਜਿਸ ਵੇਲੇ ਆਨੰਦ ਆਇਆ ਭੋਗ ਪਿਆ ਬਾਹਰ ਨਿਕਲੇ ਰਾਣੀ ਨੇ ਕਿਹਾ ਰਾਜਨ ਸੁਣਾਓ ਕੋਈ ਆਨੰਦ ਆਇਆ ਤਾਂ ਰਾਜਾ ਮਸਤੀ ਵਿਚ ਝੂਮ ਕੇ ਕੀ ਕਹਿੰਦਾ ਹੈ ਸ
ਸਾਧ ਸੰਗਤ।

ਜੋ ਅੱਜ ਸਤਸੰਗ ਵਿੱਚ ਆਨੰਦ ਆਇਆ ਹੈ ਉਹ ਰਾਜ ਗੱਦੀ ਤੇ ਬਹਿ ਕੇ ਵੀ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਫਿਰ ਪਿਆਰੀ ਸਾਧ ਸੰਗਤ ਰਾੜੇ ਰਾਣੀ ਦੇ ਉਦਮ ਨਾਲ ਫਿਰ ਰਾਜਾ ਸਤਸੰਗੀ ਬਣ ਗਿਆ ਇਸਤਰੀ ਨੂੰ ਵਾਹਿਗੁਰੂ ਨੇ ਬੜਾ ਫਲ ਦਿੱਤਾ ਕਈ ਤਾਂ ਇਹਨੂੰ ਕਹਿੰਦੇ ਨੇ ਅਬਲਾ ਹੈ ਪਰ ਮੈਂ ਤਾਂ ਕਹਿੰਦਾ ਆਦਮੀ ਨਾਲੋਂ ਇਸਤਰੀ ਜ਼ਿਆਦਾ ਤਾਕਤ ਜ਼ਿਆਦਾ ਬਲ ਹੈ ਤੁਸੀਂ ਤੱਕ ਲਓ ਨਾ ਇਸਤਰੀ ਦੋ ਕਾਰਾਬਾਦ ਕਰਦੀ ਇਸਤਰੀ ਜੋ ਹੈ ਇਹ ਦੋ ਘਰ ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ ਆਦਮੀ ਇੱਕੋ ਘਰ ਹੀ ਆਬਾਦ ਕਰਦਾ ਅੱਗੋ ਸ੍ਰੀ ਵਾਹਿਗੁਰੂ ਇਹ ਵਿਚਾਰ ਦੀ ਬਾਤ ਹੈ ਫਿਰ ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ ਇਸਤਰੀ ਦੇ ਹੱਥ ਵਿੱਚ ਸਭ ਕੁਛ ਹੈ ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ ਇਹਦੇ ਅੰਦਰ ਤਾਕਤ ਪਰ ਥੋੜਾ ਜਿਹਾ ਤਹਮਲ ਚਾਹੀਦਾ ਥੋੜੀ ਜਿਹੀ ਵਿਚਾਰ ਚਾਹੀਦੀ ਹੈ ਥੋੜਾ ਜਿਹਾ ਸਤਿਕਾਰ ਚਾਹੀਦਾ ਹੈ ਤਲਖੀ ਵਿੱਚ ਨਹੀਂ ਆਉਣਾ ਚਾਹੀਦਾ ਜੇ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ ਸਮਝਦੇ ਆ ਸਮਝਦੇ ਆ ਤਾਂ ਪਸ਼ੂ ਹੀ ਸਮਝ ਜਾਂਦੇ ਨੇ ਆਖੋ ਸ੍ਰੀ ਵਾਹਿਗੁਰੂ ਸੁਣਦੇ ਆ ਸੁਣਦੇ ਆ ਇਨਸਾਨ ਤਾਂ ਮੇਰੇ ਕਹਿਣ ਦਾ ਮਕਸਦ ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ ਤੱਕ ਲਓ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ਚੰਦਰ ਨੂੰ ਸਤਸੰਗੀ ਬਣਾਇਆ ਸਤਸੰਗੀ ਨਹੀਂ ਬਣਾਇਆ ਰਾਜੇ ਨੂੰ ਧਰਮੀ ਬਣਾ ਰਾਜਾ ਹਰੀਸ਼ਚੰਦਰ ਬੜਾ ਧਰਮੀ ਰਾਜਾ ਹੈ ਇਹ ਵਸਤੂ ਕਿੱਥੋਂ ਮਿਲੀ ਤੇਰੀ ਸਾਧ ਸੰਗਤ ਇਹ ਸਤਸੰਗ ਵਿੱਚੋਂ ਮਿਲੀ ਨਾਮ ਵਿੱਚੋਂ ਮਿਲੀ ਤੋ ਆਓ ਪਿਆਰੀ ਸਾਧ ਸੰਗਤ ਆਪ ਵੀ ਧਨ ਹੋ ਜੋ ਉਹ ਸਤਸੰਗ ਵਿੱਚ ਆਪ ਸਾਰੇ ਜੁੜੇ ਹੋ ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ ਵਾਹ ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮੇਰਾ ਦੇ ਫਲ ਲਾਏ ਅੰਮ੍ਰਿਤ ਵੇਲੇ ਵੀ ਕੀਰਤਨ ਗੁਰਦੁਆਰੇ ਵੀ ਕੀਰਤਨ ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ ਕੀਰਤਨ ਹੋ ਜਾਏ ਬੜਾ ਮਹੱਤਵ ਹੈ ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ ਤੋ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ ਫਿਰ ਅਸੀਂ ਕੀ ਕਰਦੇ ਹਾਂ ਡੀ ਡੀ ਟੀ ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ ਬਿਮਾਰੀ ਤੋਂ ਬਚ ਜਾਂਦੇ ਆ ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ ਬਾਬਾ ਜੀ ਬਚਨ ਕਰਦੇ ਸਨ ਉੱਥੇ ਕੀਰਤਨ ਹੋਵੇ ਆਖੋ ਸ੍ਰੀ ਵਾਹਿਗੁਰੂ ਬਾਣੀ ਦਾ ਅੰਮ੍ਰਿਤ ਛਿੜਕੋ ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ ਨਸ ਵਜੋ ਕਿਲ ਵੇਖੋ ਕਰਤਾ ਇੱਥੇ ਗੁਰੂ ਆ ਜਾ ਤੋ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ ਬੜੀ ਗੁਰੂ ਦੀ ਮਿਹਰ ਯੰਗ ਹਨ ਦੋਵੇਂ ਪਰ ਮੈਂ ਤਾਂ ਕਹਾਂਗਾ ਇਹ ਜਵਾਨੀ ਸਫਲ ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ ਜਵਾਨੀ ਇੱਕ ਐਸਾ ਮੋੜ ਹੈ ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ ਚੰਗੀ ਗੱਲ ਤਾਂ ਕਰਨੀ ਨਹੀਂ ਨਾ ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ ਦੂਜਾ ਧਨ ਪੱਲੇ ਫਿਰ ਸਾਈ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ ਤਾਂ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰੇ ਜੁੜਦੇ ਹਨ ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ ਇਹਨਾਂ ਦਾ ਉਦਮ ਸਫਲ ਸਤਸੰਗ ਕਰਾਇਆ ਹੈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ ਇਹ ਵੀ ਵੱਡਾ ਪੁੰਨ ਬਾਬਾ ਜੀ ਬਚਨ ਕਰਦੇ ਸਨ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਤੋ ਇਸ ਪਰਿਵਾਰ ਨੇ ਜੋ ਕਾਲਨਾ ਕਾਲੀ ਹੈ ਤੋ ਗੁਰੂ ਬਾਬਾ ਬਖਸ਼ਿਸ਼ ਕਰੇ ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ ਗੁਰੂ ਸਦਾ ਮਿਹਰ ਪਰਿਆਤ ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ
ਗੁਰੂ ਸਦਾ ਬਖਸ਼ੇ, ਕਿਉਂਕਿ ਇਹ ਸਿੱਖ ਦਾ ਜੀਵਨ ਹੈ, ਇਹ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਆਤਮਾ ਆਪੇ ਮੇਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ। ਸਾਧ ਸੰਗਤ ਮਿਲ ਗਾਮ ਦੇ, ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ।

ਜਿੱਥੇ ਇੱਕ ਮੰਨਿਆ ਹੋਇਆ ਮਸ਼ਹੂਰ ਸ਼ਹਿਰ ਹੈ ਉੱਥੇ ਨਾਲ ਤੀਰਥ ਅਸਥਾਨ ਵੀ ਹੈ। ਇਸ ਬਨਾਰਸ ਸ਼ਹਿਰ ਦੇ ਵਿੱਚ ਚਮਾਰਾਂ ਦੇ ਮਹੱਲੇ ਰਾਮੂ ਚਮਾਰ ਦੇ ਘਰ ਬੱਚੇ ਨੇ ਜਨਮ ਲਿਆ। ਮਾਤਾ ਪਿਤਾ ਨੇ ਬੜੀਆਂ ਖੁਸ਼ੀਆਂ ਕੀਤੀਆਂ। ਇਹ ਰਾਮੂ ਚਮਾਰ ਜੁੱਤੀਆਂ ਗੰਢ ਗੰਢ ਕੇ

ਕਿਹੜਾ ਜੁੱਤੀਆਂ ਦੀ ਦੁਕਾਨ ਤੇ ਬਹਿੰਦਾ ਹੈ, ਕੋਈ ਪੈਸੇ ਦੇ ਜਾਂਦਾ ਹੈ ਤੇ ਠੀਕ ਹੈ, ਜੇ ਨਹੀਂ ਦਿੰਦਾ ਤਾਂ ਵੀ ਠੀਕ। ਸਤਸੰਗ ਜਿਸ ਦਾ ਮਨ ਉਸ ਪਰਮਾਤਮਾ ਨਾਲ ਲੱਗਾ ਹੋਵੇ ਉਹ ਮਾਇਆ ਨਾਲ ਕਿਵੇਂ ਜੁੜ ਸਕਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੌਣ ਹੈ ਬੱਚਾ? ਇਹ ਉਹ ਬੱਚਾ ਹੈ ਜਿਸ ਦਾ ਉਚਾਰਿਆ ਹੋਇਆ ਇਹ ਸ਼ਬਦ ਤੁਸੀਂ ਬੜੇ ਪਿਆਰ ਨਾਲ ਪਏ ਸੁਣਦੇ ਹੋ। ਨਾਮ ਹੈ ਭਗਤ ਰਵਿਦਾਸ। ਆਖੋ

ਭਗਤ ਜੀ ਦੀ ਸ਼ਾਦੀ ਹੋ ਗਈ ਪਰ ਸਾਧ ਸੰਗ ਭਾਗਾਂ ਦੀ ਗੱਲ ਘਰਵਾਲੀ ਐਸੀ ਮਿਲੀ ਜੇ ਭਗਤ ਰਵਿਦਾਸ ਕਹਿੰਦੇ ਨੇ ਦੇਣ ਹੈ ਤੇ ਘਰਵਾਲੀ ਅੱਗੋਂ ਹੱਥ ਜੋੜ ਕੇ ਕਹਿੰਦੀ ਸਤ ਵਚਨ ਸਵਾਮੀ ਜੀ ਦੇਣ ਹੈ ਜੇ ਭਗਤ ਜੀ ਕਹਿੰਦੇ ਨੇ ਰਾਤ ਹੈ ਤੇ ਘਰਵਾਲੀ ਕਹਿੰਦੀ ਸਤ ਵਚਨ ਰਾਤ ਹੈ ਭਗਤ ਰਵਿਦਾਸ ਜੇ ਅੰਮ੍ਰਿਤ ਵੇਲੇ 3 ਵਜੇ ਉੱਠਦੇ ਹਨ ਤੇ ਘਰਵਾਲੀ ਉਹਨਾਂ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਦੀ ਹੈ ਔਰ ਭਗਤ ਜੀ ਵਾਸਤੇ ਪਾਣੀ ਭਰ ਕੇ ਰੱਖਦੀ ਹੈ ਇਸ਼ਨਾਨ ਵਾਸਤੇ ਸਵਾਹਿਕ ਵਿਚਾਰ ਸਾਧ ਸੰਗਤ ਨਾਮ ਵੀ ਤਾਂ ਹੀ ਜਪਿਆ ਜਾ ਸਕਦਾ ਹੈ ਜੇ ਘਰ ਵਿੱਚ ਸਲੂਕ ਹੋਵੇ ਹੁਣ ਇੱਕ ਅੰਮ੍ਰਿਤ ਵੇਲੇ ਉੱਠ ਪਵੇ ਤੇ ਦੂਸਰਾ ਆ ਕੇ ਨਾ ਆਪ ਸੌਂਦਾ ਹੈ ਨਾ ਸਾਨੂੰ ਸੌਣ ਦਿੰਦਾ ਸਵੇਰੇ ਕਲਪਨਾ ਪੈ ਜਾਏ ਤੇ ਉਹਨੇ ਨਾਮ ਕੀ ਜਪਣਾ ਅੱਗੋ ਸਤਨਾਮ ਸਿੰਘ ਇੱਕ ਗੱਲ ਯਾਦ ਆਈ ਕਬੀਰ ਸਾਹਿਬ ਘਰ ਬੈਠੇ ਸਨ ਆਪਣੀ ਘਰਵਾਲੀ ਮਾਤਾ ਲੋਹੀ ਨੂੰ ਕਹਿਣ ਲੱਗੇ ਲੋਹੀਏ ਅੱਗ ਬਾਲ ਘਰਵਾਲੀ ਕਹਿੰਦੀ ਸੱਤ ਵਜੇ ਅੱਗ ਬਾਲ ਦੇ ਫਿਰ ਕਬੀਰ ਸਾਹਿਬ ਕਹਿੰਦੇ ਨੇ ਉੱਤੇ ਕੜਾਈ ਰੱਖ ਸੱਤ ਵਜੇ ਫਿਰ ਕਬੀਰ ਸਾਹਿਬ

फिर गया हुन कढ़ाई दे उते कपड़ा दे दे सात बजे जद कपड़ा चुकया ते ओ कड़ा प्रसाद बनया सी आखो सतनाम श्री वाहे हुन साडे वर्गा एक प्रेमी कोल बैठा देखदा पिया सी वो कहन लगा है काम बड़ा सौखा है मैं भी घर जाके करना आखो सतनाम श्री वाहे ते कबीर साहब दा गिजिया होया अपने घर जा पहुंचे घरवाली नूं कहन लगा अगबाल ते घरवाली कहती बनाना की आखो सतनाम श्री हुण ए चाहुंदा सी घरवाली सत बचन कहे हुण जे पहला किया होवे ते हुण कहे जिन्हूं पता ही नहीं सत बचन की हुंदा है उहने कहना कदे घरवाली नूं कहिंदा तैनूं कि अग बाल घरवाली कहिंदी अग भी बालदी आ पता ते लगे करना की गुस्से होया घरवाली ने अग बाल दी कहन लगा हुण उत्ते कढ़ाई रख ते घरवाली कहिंदी कढ़ाई साड़नी कहिंदा तैनूं कि कढ़ाई रख ते घरवाली भी कट रही सी कहन लगी एवें रख दी खाली कढ़ाई साड़नी गुस्से होया ते कढ़ाई रख दी कहन लगा हुण विच घिओ पा अगू घरवाली गुस्से नाल कहिंदी एक वारी नहीं दसन हुंदा बनाना की कहन लगा जो तैनूं क्या ओह ही कर होर गुस्से होया डरती मारी ने कढ़ाई उत्ते रख दी ਤੇ ਵਿੱਚ ਘਿਓ ਵੀ ਪਾ ਦਿੱਤਾ ਕਹਿਣ ਲੱਗਾ ਹੁਣ ਰੇਤ ਲੈ ਕੇ ਆ ਘਰਵਾਲੀ ਕਹਿਣ ਲੱਗੀ ਮੈਂ ਨਹੀਂ ਜਾਂਦੀ ਕਹਿਣ ਲੱਗਾ ਕਿਵੇਂ ਨਹੀਂ ਜਾਂਦੀ ਦੋ ਤਿੰਨ ਹੋਰੇ ਕੱਢ ਮਾਰੇ ਜਦ ਕੁੱਟ ਪਈ ਤੇ ਰੋਂਦੀ ਗੁਰਲਾਂਦੀ ਰੇਤ ਲੈ ਕੇ ਆ ਕਹਿਣ ਲੱਗਾ ਇਹ ਰੇਤ ਹੁਣ ਕੜਾਈ ਵਿੱਚ ਪਾ ਦੇ ਤੇ ਘਰਵਾਲੀ ਰੌਲਾ ਪਾ ਦਿੱਤਾ ਕਹਿਣ ਲੱਗੀ ਤੈਨੂੰ ਕੋਈ ਭੂਤ ਚਿੰਬੜ ਗਏ ਪੁੱਠੀਆਂ ਗੱਲਾਂ ਕਰ ਮਹੱਲੇ ਵਾਲੇ ਇਕੱਠੇ ਹੋ ਗਏ ਸਾਰੇ ਕਹਿਣ ਲੱਗੇ ਗੱਲ ਠੀਕ ਕਦੀ ਘਿਓ ਵਿੱਚ ਕਿਸੇ ਨੇ ਰੇਤ ਨਹੀਂ ਪਾਈ ਤੈਨੂੰ ਜ਼ਰੂਰ ਕੋਈ ਭੂਤ ਜਾਂ ਚੜੇਲ ਚਿੰਬੜੀ ਹੁਣ ਇਹ ਬਥੇਰਾ ਕਵੇ ਮੈਂ ਰੇਤ ਦਾ ਕੜਾਹ ਬਣਾਉਣਾ ਇਹੋ ਜਿਹੇ ਮੌਕੇ ਤੇ ਤਮਾਸ਼ਾ ਦੇਖਣ ਵਾਲੇ ਵੀ ਬੜੇ ਹੁੰਦੇ ਵਿੱਚੋਂ ਕੁਝ ਕਹਿਣ ਲੱਗੇ ਆਹੋ ਤੇਰਾ ਹੁਣੇ ਕੜਾਹ ਬਣਾਉਣਾ ਹੱਥ ਪੈਰ ਰੱਸੇ ਨਾਲ ਬੰਨ ਲੈ ਭੂਤ ਕੱਢਣ ਵਾਲਾ ਬੁਲਾ ਲੈ ਇਹਨਾਂ ਕੋਲ ਇੱਕ ਝਾੜੂ ਜਿਹਾ ਹੁੰਦਾ ਲਾਲ ਪਰਚਾਂ ਦਾ ਧੂੰਆਂ ਇਹਦੀਆਂ ਨਾਸਾਂ ਨੂੰ ਦਿੱਤਾ ਹੁਣ ਭੂਤ ਤੇ ਕੋਈ ਨੀ ਸੀ ਚਿੰਬੜਿਆ ਪਰ ਝਾੜੂ ਮਾਰ ਮਾਰ ਕੇ ਇਹਦੀ ਸ਼ਕਲ ਭੂਤਾਂ ਵਰਗੀ ਬਣਾ ਦਿੱਤੀ।

ਹੁਣ ਜਦ ਇਹਨੇ ਕਬੀਰ ਸਾਹਿਬ ਨੂੰ ਦੇਖਿਆ ਤੇ ਪਤਾ ਨੀ ਕਿਥੋਂ ਇੰਨਾ ਜ਼ੋਰ ਆ ਕੇ ਹੱਥ ਪੈਰ ਛੜਾ ਕੇ ਭੱਜ ਕੇ ਕਬੀਰ ਸਾਹਿਬ ਦੇ ਚਰਨ ਪਕੜ ਤੇ ਕਹਿਣ ਲੱਗਾ ਕਬੀਰ ਸਾਹਿਬ ਮੈਨੂੰ ਬਚਾਓ। ਤੇ ਕਬੀਰ ਸਾਹਿਬ ਕਹਿੰਦੇ ਨੇ ਹੋਇਆ ਕੀ? ਅੱਗੋਂ ਗੁੱਸੇ ਨਾਲ ਕਬੀਰ ਸਾਹਿਬ ਨੂੰ ਕਹਿੰਦਾ ਹੋਣਾ ਕੀ ਸੀ? ਤੁਹਾਡੇ ਵਾਲਾ ਫਾਰਮੂਲਾ ਬੜਾ ਮਹਿੰਗਾ ਪਿਆ, ਆਪਕੋ ਸਤਨਾਮ ਸੀ, ਤੁਸੀਂ ਰੇਤ ਦਾ ਕੜਾਹ ਬਣਾਇਆ ਸੀ ਤੇ ਮੈਂ ਵੀ ਬਣਾਉਣ ਲੱਗਾ ਸੀ। ਇਹ ਦੇਖੋ ਇਹਨਾਂ ਨੇ ਮੇਰਾ ਹਾਲ ਕੀ ਕਰ ਦਿੱਤਾ। ਤੇ ਕਬੀਰ ਸਾਹਿਬ ਕਹਿਣ ਲੱਗੇ ਕੋਈ ਬੋਲਿਆ ਮੇਰੇ ਘਰ ਸੱਤ ਵਚਨ ਹੈ, ਤੇਰੇ ਘਰ ਸੱਤ ਵਚਨ ਨੇ, ਇਹ ਬਰਕਤਾਂ ਸੱਤ ਵਚਨ ਦੀਆਂ ਨੇ, ਮੇਰੇ ਘਰ ਅਸਲੀਅਤ ਹੈ, ਤੂੰ ਨਕਲ ਕਰ ਰਿਹਾ ਸੀ। ਜਿਸ ਘਰ ਵਿੱਚ ਸੱਤ ਵਚਨ ਉਸ ਘਰ ਵਿੱਚ ਰੱਬ ਦੀਆਂ ਰਹਿਮਤਾਂ, ਤੇ ਜਿਸ ਘਰ ਵਿੱਚ

ਜਿਹਦੀ ਪੋਤਾ ਵਰਗੀ ਸ਼ਕਲ ਬਣਾ ਦਿੱਤੀ ਉਹਨਾਂ ਵਰਗਾ ਜੀਵਨ ਜਿਉਣਾ ਹੈ ਕਿ ਭਗਤ ਕਬੀਰ ਔਰ ਮਾਤਾ ਰੋਈ ਵਰਗਾ ਜੀਵਨ। ਇਹ ਤੇ ਹੁਣ ਤੁਹਾਡੇ ਹੱਥ ਹੈ, ਜੀ ਕਰਕੇ ਬੁਲਾਓ ਤੇ ਜੀ ਕਰਕੇ ਬੋਲੋ। ਸਤ ਬਚਨ ਰੱਖਾਂਗੇ ਤੇ ਘਰ ਵਿੱਚ ਸੁੱਖ ਹੈ, ਅਗਰ ਇੱਕ ਕਹੇ ਤੇ ਦੂਸਰਾ ਅੱਗੋ ਆਗੜੇ ਤੂੰ ਕੌਣ ਹੁੰਦਾ ਮੈਨੂੰ ਕਹਿਣ ਤੇ ਕਲੇਸ਼ ਸ਼ੁਰੂ ਤੇ ਜੇ ਇੱਕ ਦੂਸਰੇ ਦਾ ਪਿਆਰ

ਗੁਰੂ ਤੀਰਥਾਂ ਦੇ ਇਸ ਵਾਸਤੇ ਜਾਂਦੇ ਨੇ ਤਾਂ ਕਿ ਭੁੱਲੇ ਭਟਕੇ ਲੋਕਾਂ ਨੂੰ ਸਮਝਾ ਸਕਣ। ਗੰਗਾ ਘਾਟ ਪਹੁੰਚੇ ਤੇ ਕੀ ਦੇਖਿਆ, ਹਜ਼ਾਰਾਂ ਲੋਕ ਗੰਗਾ ਇਸ਼ਨਾਨ ਕਰਨ ਆਏ ਹਨ। ਕੋਈ ਗੰਗਾ ਵਿੱਚ ਸੋਨਾ, ਕੋਈ ਚਾਂਦੀ, ਕੋਈ ਕੱਪੜੇ, ਕੋਈ ਦੀਵੇ ਜਗਾ ਕੇ ਟੂਣਿਆਂ ਵਿੱਚ ਰੱਖ ਕੇ ਗੰਗਾ ਮਾਈ ਨੂੰ ਭੇਟ ਕਰਦਾ ਹੈ ਤੇ ਗੰਗਾ ਦਾ ਪਾਣੀ ਰੋੜ ਕੇ ਲਈ ਜਾਂਦਾ। ਲੋਕ ਖੁਸ਼ ਹੋ ਰਹੇ ਨੇ ਕਿ ਸਾਡੀ ਬੇਟਾ ਗੰਗਾ ਮਾਈ ਨੇ ਪ੍ਰਵਾਨ ਕੀਤੀ। ਪਰ ਭਗਤ ਰਵਿਦਾਸ ਇੱਕ ਪਾਸੇ ਖੜੇ ਹਨ। ਇਸ਼ਨਾਨ ਕਰਨ ਤੋਂ ਪਹਿਲਾਂ ਘਰਵਾਲੀ ਨੂੰ ਕਹਿਣ ਲੱਗੇ, ਭਲੀਏ ਲੋਕੇ ਲਿਆ ਕਸੀਰਾ। ਇਸ਼ਨਾਨ ਕਰਨ ਤੋਂ ਪਹਿਲਾਂ ਗੰਗਾ ਮਾਈ ਨੂੰ ਬੇਟਾ ਦੇ ਉਹ ਦਮੜੀ ਕਸੀਰਾ। ਭਗਤ ਜੀ ਨੇ ਹੱਥ ਵਿੱਚ ਲਿਆ ਕਸੀਰਾ, ਗੰਗਾ ਦੇ ਪਾਣੀ ਵਿੱਚ ਜਦ ਸੁੱਟਿਆ ਤੇ ਸਾਧ ਸੰਗਤ ਉਹ ਹਜ਼ਾਰਾਂ ਲੋਕ ਹੈਰਾਨ ਹੋ ਗਏ। ਪਾਣੀ ਦੇ ਵਿੱਚੋਂ ਇੱਕ ਹੱਥ ਬਾਹਰ ਨਿਕਲਿਆ, ਉਹ ਕਸੀਰਾ। ਉਸ ਹੱਥ ਨੇ ਪਕੜਿਆ ਤੇ ਇੱਕ ਆਵਾਜ਼ ਆਈ, ਰਵਿਦਾਸ ਤੇਰੀ ਬੇਟਾ ਗੰਗਾ ਬਾਈ ਨੇ ਪ੍ਰਵਾਨ ਕੀਤੀ।

ਅਭਿਆਸ ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ, ਲਿਆ ਕਸੀਰਾ ਹੱਥ ਕੱਢ। ਗੰਗਾ ਮਾਈ ਨੇ ਪਾਣੀ ਵਿਚੋਂ ਹੱਥ ਬਾਹਰ ਕੱਢ ਕੇ ਭਗਤ ਜੀ ਦਾ ਕਸੀਰਾ ਪ੍ਰਵਾਨ ਕੀਤਾ ਤੇ ਲੋਕ ਹੈਰਾਨ ਹੋ ਗਏ।

ਕਿ ਦੇਖਣ ਵਾਲਾ ਇਹ ਕਵੇ ਕਿ ਇਹਦੇ ਵਰਗਾ ਕੋਈ ਗੁਰਮੁਖ ਹੈ ਹੀ, ਇਹਦੇ ਵਰਗਾ ਦਾਨੀ ਕੋਈ, ਇਹਦੇ ਵਰਗਾ ਪੁੰਨੀ ਕੋਈ। ਤੇ ਅੰਦਰੋਂ ਅੰਦਰੋਂ ਲਾਲਸਾ ਐਸੀ ਕਿ ਜੇ ਵਸ ਚੱਲੇ ਤੇ ਸਾਰੀ ਦੁਨੀਆਂ ਲੁੱਟ ਕੇ ਖਾ ਜਾ। ਇਥੋਂ ਤੱਕ ਦੇਖਿਆ ਕਿ ਲੋਕੀ ਧਰਮ ਦੇ ਨਾਂ ਤੇ ਵੀ ਠੱਗੀਆਂ ਕਰਦੇ, ਥੋੜਾ ਜਿਹਾ ਦਾਨ ਪੁੰਨ ਕਰ ਦਿੱਤਾ ਲੋਕਾਂ ਨੂੰ ਦਿਖਾਉਣ ਵਾਸਤੇ ਤੇ ਬਾਕੀ ਸਾਰਾ ਕੁਝ ਆਪ ਸਾਂਭ ਲਿਆ। ਵੱਡੀਆਂ ਵੱਡੀਆਂ ਉਗਰਾਹੀਆਂ ਵੀ ਹੁੰਦੀਆਂ, ਥੋੜਾ ਜਿਹਾ ਲੋਕ ਲਗਾਉਂਦੇ ਨੇ ਧਰਮ ਦੇ ਨਾਂ ਤੇ ਬਾਕੀ ਆਪ ਸਾਂਭ ਲੈ। ਧਾਰਮਿਕ ਸਥਾਨਾਂ ਦਾ ਵੀ ਇਹ ਹਾਲ ਤੇ ਧਾਰਮਿਕ

ਤੇਰੇ ਤੋਂ ਪਹਿਲਾਂ ਵੀ ਲੋਕ ਬੜਾ ਕੁਝ ਜੋੜ ਗਏ, ਜੋੜਦੇ ਹੀ ਰਹਿ ਗਏ, ਨਾਲ ਤੇ ਕੁਝ ਨਹੀਂ ਲੈ ਕੇ ਜੋੜਿਆ, ਇੱਥੇ ਹੀ

ਜਿੰਨਾ ਸਮਾਂ ਸੋਨਾ ਵੇਚਣਾ ਹੈ ਓਨਾ ਸਮਾਂ ਮੈਂ ਹੋਰ ਨਾਮ ਨਾ ਜਪਾਂ। ਉਸ ਮਹਾਤਮਾ ਨੇ ਉਹ ਪਾਰਸ ਇੱਕ ਕੱਪੜੇ ਵਿੱਚ ਲਪੇਟੇ ਦਰਵਾਜ਼ੇ ਦੇ ਨਾਲ ਬੰਨ ਦਿੱਤਾ। ਅੰਦਰ ਬਾਹਰ ਵੜਦੇ ਆ, ਕਦੀ ਤੇ ਦਿਲ ਕਰੇਗਾ, ਕਦੀ ਤੇ ਰਵਿਦਾਸ ਵਰਤੇਗਾ। ਘਰ ਵਿੱਚ ਚੀਜ਼ ਹੋਵੇ ਤੇ ਬੰਦਾ ਵਰਤ ਹੀ ਲੈਂਦਾ। ਪਾਰਸ

ਵਿੱਚ ਨੌਜਵਾਨ ਕੁਝ ਅਧਿਕ ਹੈ। ਜਿਹੜੇ ਬਜ਼ੁਰਗ ਹਨ ਇੱਕ ਮਿੰਟ ਵਾਸਤੇ ਇਹ ਸੋਚਣ, ਜਵਾਨੀ ਤੋਂ ਲੈ ਕੇ ਹੁਣ ਤੱਕ ਕਿੰਨੀ ਦੌੜ ਦੌੜੀ, ਕਿੰਨਾ ਕੁਝ ਕੀਤਾ, ਤੇ ਨੌਜਵਾਨ ਜਿਹੜੇ ਹੁਣ ਦੌੜ ਰਹੇ ਨੇ, ਦੌੜਨ ਦੀ ਤਿਆਰੀ ਪੈ ਕਰਦੇ, ਆਖਿਰ ਸਾਡੀ ਇਸ ਦੌੜ ਦਾ ਅੰਤ ਕੀ? ਮਾਇਆ ਪਿੱਛੇ ਦੌੜਦੇ, ਸੁੱਖਾਂ ਪਿੱਛੇ ਦੌੜਦੇ ਹਾਂ, ਠੱਗੀਆਂ ਛਲ ਫਰੇਬ ਝੂਠ ਵੀ ਬੋਲਦੇ ਹਾਂ, ਆਖਿਰ ਸਾਡੀ ਦੌੜ ਦਾ ਅੰਤ ਕੀ? ਇਹ ਦੁਨੀਆਂ ਇਸੇ ਤਰ੍ਹਾਂ ਰਹਿਣੀ ਹੈ ਕਿ ਸੁੱਖ ਧਨ ਦੌਲਤ ਸਭ ਕੁਛ ਇਸੇ ਤਰ੍ਹਾਂ ਹੀ ਰਹੇਗਾ, ਪਰ ਸਾਹਿਬ ਜੀ ਕਹਿੰਦੇ ਨੇ ਦੌੜਨ ਵਾਲੇ ਆ ਤੂੰ ਵੀ ਨਹੀਂ ਰਹਿਣਾ, ਬਾਕੀ ਤੇ ਸਭ ਕੁਛ

ਅਸੀਂ ਮੋਹ ਮਾਇਆ ਤੋਂ ਬਚ ਜਾਏ। ਪਰ ਕਮਾਲ ਦੀ ਗੱਲ ਇਹ, ਤੇਰਾ ਹੀ ਨਾਮ ਜਪ ਕੇ ਤੈਨੂੰ ਆਪਣੇ ਹਿਰਦੇ ਵਿੱਚ ਕੈਦ ਕਰ ਲਏ। ਸਾਹਮਣੇ ਉਹ ਤੇ ਚਲਾ ਗਿਆ ਪਰ ਮੇਰੇ ਹਿਰਦੇ ਵਿੱਚੋਂ ਨਿਕਲੇ ਤਾਂ ਮੈਂ ਤੈਨੂੰ ਮੰਨਾਂ।

ਉਹਦੀ ਰਾਣੀ ਨੇ ਦੱਸਿਆ ਇੰਡੀਆ ਦੇ ਵਿੱਚ ਚਿਤੌੜ ਇੱਕ ਬੜਾ ਹੀ ਮੰਨਿਆ ਪਰ ਮੰਨਿਆ ਸ਼ਹਿਰ ਹੈ। ਇੱਥੇ ਦੇ ਰਾਜਪੂਤ ਰਾਜੇ ਬੜੇ ਮਸ਼ਹੂਰ ਹੋਏ ਨੇ ਚਿਤੌੜ ਦੇ। ਚਿਤੌੜ ਦਾ ਰਾਜਾ ਜਿਨ੍ਹਾਂ ਨੂੰ ਉੱਥੇ ਦੇ ਲੋਕ ਰਾਣਾ ਕਹਿ ਕੇ ਬੁਲਾਉਂਦੇ, ਰਾਣੀ ਦੀ ਰਾਣੀ ਚਾਲਾਂ ਬਾਈ ਇਹ ਬੜੀ ਰੱਬ ਦੀ ਪਿਆਰੀ ਸੀ। ਇਸਨੇ ਵੀ ਭਗਤ ਦੀ ਸੋਭਾ ਵਡਿਆਈ ਸੁਣੀ ਤੇ ਮਨ ਵਿੱਚ ਸੋਚਿਆ ਭਗਤ ਰਵਿਦਾਸ ਦੇ ਦਰਸ਼ਨ ਕਰ। ਪਰ ਅਸੀਂ ਹਾਂ ਰਾਜਪੂਤ ਉੱਚੀ ਜਾਤ ਦੇ, ਰਾਣੀ ਨੇ ਮੈਨੂੰ ਜਾਣ ਨਹੀਂ ਦੇਣਾ। ਤੀਰਥ ਯਾਤਰਾ ਦਾ ਬਹਾਨਾ ਕਰਕੇ ਇਹ ਰਾਣੀ ਚਿਤੌੜ ਤੋਂ ਚੱਲੀ ਔਰ ਸਿੱਧੀ ਬਨਾਰਸ ਪਹੁੰਚੀ ਔਰ ਸਾਧ ਸੰਗਤ ਕਿਸੇ ਪਾਸੇ ਨਹੀਂ ਗਈ, ਸਿੱਧੀ ਭਗਤ ਰਵਿਦਾਸ ਦੇ ਡੇਰੇ ਜਾ ਪਹੁੰਚੀ। ਅੱਗੇ ਸੰਗਤਾਂ ਬੈਠੀਆਂ ਨੇ, ਭਗਤ ਰਵਿਦਾਸ ਹੱਥ ਵਿੱਚ ਖੜਤਾਲਾਂ ਨੇ।

పవన్ కాచంబ పవన్ కేంద్రి హవన్ అంబ పిల్ల జిస్రాసి కార్ బనాన్ని ఛత్ దే థల్లే పిల్లర్ దిందే ਭਗਤ ਜੀ ਕਹਿੰਦੇ ਨੇ ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਇੱਕ ਘਰ ਹੈ ਹਵਾ ਦਾ ਪਿੱਲਰ ਹੈ ਥੰਬਾ ਹੈ ਹਵਾ ਨਿਕਲ ਜਾਂਦੀ ਹੈ ਪ੍ਰਾਣ ਨਿਕਲ ਜਾਂਦੇ ਨੇ

ਕਹਿੰਦੇ ਨੇ ਹੈ ਇਨਸਾਨ। ਤੂੰ ਕਾਹਦਾ ਹੰਕਾਰ ਕਰਦਾ, ਕਦੀ ਆਪਣੇ ਬਾਰੇ ਸੋਚਿਆ ਤੂੰ ਹੈ ਕੀ? ਹੱਡੀਆਂ ਦਾ ਪਿੰਜਰਾ, ਦੁਆਲੇ ਮਾਸ ਲਪੇਟੇ ਔਰ ਦੁਨੀਆਂ ਭਰ ਦਾ ਗੰਧ ਤੇਰੇ ਅੰਦਰ, ਔਰ ਤੂੰ ਆਪਣੇ ਆਪ ਨੂੰ ਸਮਝਦਾ ਕਿ ਮੈਂ ਪਤਾ ਨਹੀਂ ਕੀ ਕੁਝ ਹੋ ਗਿਆ। ਇਹ ਗੱਲ ਯਾਦ ਰੱਖਣਾ, ਜੋ ਆਪਾਂ ਗੰਦਗੀ ਬਾਹਰ ਦੇਖਦੇ ਹਾਂ ਇਹ ਬਾਹਰੋਂ ਨਹੀਂ ਆਈ, ਇਹ ਇਨਸਾਨ ਤੇ ਕੀਤੀ ਹੋਈ। ਭਗਤ ਜੀ ਕਹਿੰਦੇ ਹਨ ਦੁਨੀਆਂ ਭਰ ਦਾ ਗੰਧ ਤੇਰੇ ਅੰਦਰ ਤੇ ਤੂੰ ਆਪਣੇ ਆਪ ਨੂੰ ਬੜਾ ਕੁਝ ਸਮਝਦਾ, ਤੇਰੀ ਸਿਰਫ ਇਤਨੀ ਕੁ ਕਹਾਣੀ ਹੈ, ਹੱਡੀਆਂ ਦਾ ਪਿੰਜਰਾ ਦੁਆਲੇ ਤੇਰੇ ਮਾਸ ਲਪੇਟੇ ਹੈ ਤੇ ਵਿੱਚ

ਬਾਣੀ ਦਾ ਸੁਣਨਾ ਇਹੋ ਹੀ ਹੈ ਕਿ ਨਾਲ ਵਿਚਾਰ ਕੀਤੀ ਜਾਵੇ। ਭਗਤ ਜੀ ਕਹਿੰਦੇ ਨੇ ਤੂੰ ਤੇ ਕਹਿਣਾ ਸਾਰਾ ਕੁਝ ਮੇਰਾ ਪਰ ਤੇਰਾ ਤੇ ਕੁਝ ਨਹੀਂ। ਜਦ ਕਰਦਾ ਕੋਈ ਵੱਡਾ ਮਰੇ ਸਰੀਰ ਵਿਹੜੇ ਵਿੱਚ ਪਿਆ ਤੇ ਜਿਨ੍ਹਾਂ ਵਾਸਤੇ ਸਾਰੀ ਉਮਰ ਕਮਾਈ ਕੀਤੀ ਉਹ ਫਿਰ ਕਹਿੰਦੇ ਨੇ ਮਰ ਗਏ। ਚੰਗੇ ਕੱਪੜੇ ਪਾਏ ਨੇ ਲਾ ਲਓ ਇਹਦੇ ਕਿਸ ਥਾਂ, ਕੋਈ ਹੱਥ ਤੇ ਘੜੀ ਬੰਨੀ ਏ ਤੇ ਲਾ ਲਓ, ਕੋਈ ਸੋਨੇ ਦੀ ਅੰਗੂਠੀ ਪਾਈ ਏ ਲਾ ਲਓ, ਜੇਬਾ ਦੇਖ ਲਓ ਘਰ ਦੀਆਂ ਚਾਬੀਆਂ ਜਾਂ ਕੋਈ ਬਟੂਆ ਤੇ ਨਹੀਂ। ਸਾਧ ਸੰਗਤ ਸੱਚ ਸੁਣਨਾ ਬੜਾ ਔਖਾ ਹੁੰਦਾ, ਇਹ ਕਈਆਂ ਨਾਲ ਅਸੀਂ ਕੀਤਾ ਹੈ, ਕਈਆਂ ਨਾਲ ਕਰਾਂਗੇ ਤੇ ਅਖੀਰ ਸਾਡੇ ਨਾਲ ਵੀ ਇਹੋ ਹੀ ਹੋਣਾ। ਜਿਨ੍ਹਾਂ ਵਾਸਤੇ ਸਭ ਕੁਝ ਕੀਤਾ ਉਹਨਾਂ ਹੀ ਕਫਣ ਪਾ ਕੇ ਘਰੋਂ ਕੱਢਿਆ, ਅੱਗ ਲਗਾਈ। ਅੱਗ ਲਗਾਉਣ ਤੋਂ ਪਹਿਲਾਂ ਕਈ ਵਾਰੀ ਦੇਖਦੇ ਹਾਂ ਚੰਗਾ ਕਫਣ ਹੋਵੇ ਉੱਤੇ ਤੇ ਸਾੜਨ ਵਾਲਾ ਲਾ ਲੈਂਦਾ, ਮਾੜਾ ਜਿਹਾ ਕਫਣ ਰਹਿ ਗਿਆ ਅੱਗ ਲਾਈ। ਅੱਗ ਕਹਿੰਦੀ ਭਾਈ ਆਇਆ ਤੇ ਨੰਗਾ ਸੀ, ਕਫਣ ਕਿੱਥੇ ਲੈ ਚੱਲ। ਆਉਂਦੀ ਵਾਰੀ ਤੇ ਸਰੀਰ ਨਾਲ ਆਉਂਦਾ ਹੈ, ਜਾਂਦੀ ਵਾਰੀ ਤੇ ਸਰੀਰ ਵੀ ਸੜ ਜਾਂਦਾ ਤੇ ਫਿਰ ਦੱਸ। ਭਗਤ ਜੀ ਕਹਿੰਦੇ ਹਨ ਜਦ ਤੂੰ ਮਰੇਗਾ ਤੇਰੇ ਨਾਲ ਕੋਈ ਮਰੇਗਾ, ਜੋ ਧਨ ਦੌਲਤ ਇਕੱਠੀ ਕਰਦਾ ਝੂਠ ਬੋਲ ਕੇ ਠੱਗੀਆਂ ਕਰਕੇ ਪਾਪ ਕਰਕੇ ਉਹ ਤੇਰੇ ਨਾਲ ਕੋਈ ਸਾੜੇਗਾ। ਭਗਤ ਜੀ ਕਹਿੰਦੇ ਨੇ ਕਿਸੇ ਨੇ ਤੇਰੇ ਨਾਲ ਨਹੀਂ ਮਰਨਾ, ਨਾ ਤੇਰੀ ਜ਼ਮੀਨ ਜਾਇਦਾਦ ਤੇਰੇ ਨਾਲ ਕਿਸੇ ਨੇ

ਮਰ ਗਿਆ ਵੀ ਤੇ ਬਾਅਦ ਦੀ ਗੱਲ ਹੈ, ਇੱਥੇ ਤੇ ਜੀਂਦੇ ਹੀ ਲੋਕ ਸਾਥ ਛੱਡ ਜਾਂਦੇ। ਦਾਸ ਕੈਨੇਡਾ ਗਏ। ਆਮ ਇੱਕ ਗੱਲ ਮਸ਼ਹੂਰ ਹੈ, ਪੁੱਤਰ ਭਾਵੇਂ ਮਾਪਿਆਂ ਨੂੰ ਠੁਕਰਾ ਦੇਣ ਪਰ ਧੀਆਂ ਨਹੀਂ ਠੁਕਰਾ ਦੇ। ਪਰ ਇੱਥੇ ਵੀ ਉਲਟੀ ਖੇਡ ਦੇਖੀ। ਟੋਰਾਂਟੋ ਗੁਰਦੁਆਰਾ ਸਾਹਿਬ, ਇੱਕ ਬਜ਼ੁਰਗ 60-70 ਸਾਲ ਦੀ ਉਮਰ, ਉਹ ਗੁਰਦੁਆਰੇ ਆ ਕੇ ਰੋ ਪਿਆ। ਜਦ ਅਸੀਂ ਪੁੱਛਿਆ ਬਜ਼ੁਰਗੋ ਕਿਉਂ ਰੋਂਦੇ ਹੋ, ਤੇ ਕਹਿਣ ਲੱਗਾ 3 ਸਾਲ ਹੋ ਗਏ ਨੇ ਪੰਜਾਬ ਤੋਂ ਇੱਥੇ ਆਇਆ, 30 ਜਵਾਈ ਨੇ ਮੈਨੂੰ ਬੁਲਾਇਆ, ਉੱਥੇ ਦਾ ਕਾਨੂੰਨ ਹੈ। ਬਜ਼ੁਰਗਾਂ ਨੂੰ ਗੌਰਮੈਂਟ ਪੈਸੇ ਦਿੰਦੀ ਹੈ ਜਿਹੜੇ ਉੱਥੇ ਪੱਕੇ ਹੋ ਜਾਂਦੇ, ਤੇ ਕਹਿੰਦਾ ਜਦੋਂ ਦਾ ਮੈਂ ਇੱਥੇ ਆਇਆ ਜਿਹੜੇ ਪੈਸੇ ਗੌਰਮੈਂਟ ਵੱਲੋਂ ਮੈਨੂੰ ਮਿਲਦੇ ਨੇ ਉਹ ਮੇਰੇ ਹੀ ਸਾਈਨ ਕਰਕੇ ਮੇਰੀ ਧੀ ਪੈਸੇ ਲੈਂਦੀ ਰਹੀ। ਤੇ ਜਦ ਮੈਂ ਉਸਨੂੰ ਕਿਹਾ ਕਿ ਮੇਰੇ ਪੱਲੇ ਕੁਝ ਨਹੀਂ, ਕੁਝ ਪੈਸੇ ਮੈਨੂੰ ਵੀ ਦੇ, ਤੇ ਕਹਿੰਦੇ ਹੁਣ ਕਈ ਦਿਨ ਹੋ ਗਏ ਨੇ ਮੇਰਾ ਸਮਾਨ ਚੁੱਕ ਕੇ ਮੈਨੂੰ ਗੁਰਦੁਆਰੇ ਛੱਡ। ਹੁਣ ਮੈਂ ਹਫ਼ਤਾ ਕਿਸੇ ਗੁਰਦੁਆਰੇ ਤੇ ਹਫ਼ਤਾ ਕਿਸੇ ਗੁਰਦੁਆਰੇ ਰਹੇ। ਕਹਿਣ ਲੱਗਾ ਇਹ ਤਾਂ ਸੁਣਿਆ ਸੀ ਕਿ ਡੈਣਾ ਹੁੰਦੀਆਂ ਨੇ, ਪਰ ਮੇਰੀ ਧੀ ਡੈਣ ਬਣ ਗਈ ਪੈਸਿਆਂ ਵਾਸਤੇ। ਕੀ ਕਰਨਾ ਇਸ ਔਲਾਦ ਨੂੰ, ਜਿੰਦਿਆਂ ਜਿਹੜੀ ਠੁਕਰਾ ਦੇਵੇ ਉਹ ਦੁੱਖਾਂ ਵਿੱਚ ਸੁੱਟ ਦੇਵੇ। ਇਹ ਬੜੀ ਕੌੜੀ ਸੱਚਾਈ। ਕੁਝ ਐਸੇ ਭਲੇ ਘਰ ਹਨ ਜਿੱਥੇ ਮਾਪਿਆਂ ਦਾ ਆਦਰ ਮਾਨ ਹੈ ਔਰ ਮਾਪਿਆਂ ਵੱਲੋਂ ਵੀ ਔਲਾਦ ਨੂੰ ਪੂਰਾ ਪਿਆਰ ਮਿਲਦਾ ਹੈ, ਨਹੀਂ ਤੇ ਬਹੁਤੀ ਜਗ੍ਹਾ ਤੇ ਹੋਈ ਹੈ ਜੋ ਭਗਤ ਜੀ ਕਹਿ ਰਹੇ ਨੇ ਤੂੰ ਆਪਣੀ ਬੇਸ਼ੱਕ ਸਮਝ ਪਰ

ਬਾਣੀ ਦੀ ਉਸਾਰੀ ਕਮਾਲ ਦੀ, ਮਰੀ ਪੰਕਤੀ ਵੀ ਕਮਾਲ ਦੀ। ਰੱਖੋ ਕੰਨ ਉਸਾਰੋ ਨੀਵਾਂ, ਭਗਤ ਜੀ ਕਹਿੰਦੇ ਨੇ ਡੂੰਘੀਆਂ ਨੀਹਾਂ ਪੁੱਟ, ਵੱਡੀ ਕੋਠੀ ਬਣਾ, ਮਹਿਲ ਬਣਾ, ਕਿਲਾ ਬਣਾ। ਕੋਈ ਬੱਚਾ ਹੋਵੇ ਬੁੱਢਾ ਭਾਵੇਂ ਜਵਾਨ, ਸੌਣ ਵਾਸਤੇ ਜਗ੍ਹਾ ਸਾਡੇ ਤੇ ਨਾ ਤੇ ਚਾਹੀਦੀ। ਕੋਈ ਬੱਚਾ ਮਰੇ ਬੁੱਢਾ ਭਾਵੇਂ ਜਵਾਨ ਮਰੇ, ਜਿੱਥੇ ਸਾੜਿਆ ਜਾਂਦਾ ਉਹ ਜਗ੍ਹਾ ਵੀ ਸਾਡੇ ਤੇ ਨਾ ਹੁੰਦੀ। ਭਗਤ ਜੀ ਕਹਿੰਦੇ ਨੇ ਜੋ ਮਰਜ਼ੀ ਬਣਾ ਲੈ, ਅਖੀਰ ਤੈਨੂੰ ਜਗ੍ਹਾ ਸਾਡੇ ਤੇ ਨਾ ਮਿਲਣੀ। ਆਖੋ ਸਤਨਾਮ ਸਿੰਘ ਵਾਹਿਗੁਰੂ।

ਭਗਤ ਜੀ ਕਹਿੰਦੇ ਹਨ, ਐ ਦੁਨੀਆਂ ਦੇ ਲੋਕੋ, ਮੇਰੀ ਜਾਤ ਕਮੀਨੀ, ਮੇਰੀ ਜਾਤ ਨੂੰ ਲੋਕ ਕਮੀਨੀ ਕਹਿੰਦੇ ਨੇ, ਨੀਵੀਂ ਜਾਤ। ਮੇਰਾ ਜਨਮ ਵੀ ਚਮਾਰਾਂ ਦੇ ਘਰ, ਮੇਰਾ ਬਹਿਣਾ ਉੱਠਣਾ ਵੀ ਚਮਾਰਾਂ ਦੇ ਘਰ। ਉਹ ਦੁਨੀਆਂ ਦੇ ਲੋਕੋ, ਇੱਕ ਨੀਵੀਂ ਜਾਤ ਦਾ ਜੇ ਨਾਮ ਜਪ ਕੇ ਤਰ ਸਕਦਾ ਹੈ ਤੇ ਤੁਸੀਂ ਉੱਚੀਆਂ ਜਾਤਾਂ ਵਾਲੇ ਤੁਸੀਂ ਕਿਉਂ

e il sabato suoni. E poi il sabato suoni a me mancare o mano vece vasri giù peta lei che hai si hajara o pe hajara da sama pagaci de giarna di raggi matate che ha guru di che ha lei che c'è lì per ਇੱਕ ਮਹੀਨਾ ਚਾਲਾਂ ਬਾਈ ਬਨਾਰਸ ਰਹਿ ਕੇ ਵਾਪਸ ਚਿਤੌੜ ਚਲੀ ਇੱਕ ਸ਼ਬਦ ਜਿਸ ਨੇ ਵੈਰਾਗੀ ਕਰ ਦਿੱਤਾ ਹੁਣ ਸਾਧ ਸੰਗਤ ਕਈ ਵਾਰੀ ਦੇਖਦੇ ਆ ਲੋਕ ਬੁੱਢੇ ਹੋ ਜਾਂਦੇ ਨੇ ਬਾਣੀ ਪੜ੍ਹਦੇ ਸੁਣਦੇ ਪਰ ਮਾਸਾ ਵੀ ਅਸਰ ਉਹੋ ਹੀ ਝੂਠ ਉਹੋ ਹੀ ਕਪਟ ਉਹੋ ਹੀ ਦੋਹਰਾ ਜੀਵਨ ਤੇ ਕਈ ਵਾਰੀ ਲੋਕ ਕਹਿ ਵੀ ਦਿੰਦੇ ਨੇ ਯਾਰ ਸਾਰੀ ਉਮਰ ਹੋ ਗਈ ਤੇਰੀ ਪਾਠ ਪੂਜਾ ਕਰਦੇ ਗੁਰਦੁਆਰੇ ਵੀ ਬੜਾ ਜਾਣਾ ਹੈ ਮੰਦਰ ਵੀ ਜਾਣਾ ਹੈ ਪਰ ਤੇਰੇ ਜੀਵਨ ਵਿੱਚ ਤਬਦੀਲੀ ਹੋਈ ਉਹੀ ਛਲ ਕਪਟ ਕਾਰਨ ਕੀ ਹੈ ਸੁਣਿਆ ਤੇ ਹੈ ਪਰ ਨਾ ਮੰਨਿਆ ਤੇ ਨਾ ਹੀ ਕਦੀ ਭਰੋਸਾ ਕੀਤਾ ਹੁਣ ਰਾਣੀ ਨੇ ਇੱਕੋ ਹੀ ਸ਼ਬਦ ਸੁਣਿਆ ਹੁਣ ਇਹ ਗੱਲ ਬਨਾਰਸ ਵਿੱਚ ਫੈਲ ਗਈ ਰਾਣੀ ਨੇ ਚਮਾਰ ਨੂੰ ਗੁਰੂ ਬਣਾਇਆ ਹੁਣ ਜਿਹੜੇ ਪੰਡਿਤ ਸਨ ਉਹਨਾਂ ਨੂੰ ਗੁੱਸਾ ਤੇ ਇਹ ਸੀ ਹਜ਼ਾਰਾਂ ਰੁਪਏ ਦਾ ਦਾਨ ਜਿਹੜਾ ਸਾਨੂੰ ਮਿਲਣਾ ਚਾਹੀਦਾ ਇੱਕ ਚਮਾਰ ਕੋਲ ਚਲਾ ਗਿਆ ਹੁਣ ਪੰਡਿਤ ਇਕੱਠੇ ਹੋਏ ਚਿਤੌੜ ਜਾ ਪਹੁੰਚੇ ਹੁਣ ਕਿੱਥੇ ਬਨਾਰਸ ਤੇ ਕਿੱਥੇ ਚਿਤੌੜ ਜਾ ਰਾਣੇ ਦੇ ਕੰਨ ਭਰੇ ਕਹਿਣ ਲੱਗੇ ਰਾਜਨ ਤੁਸੀਂ ਰਾਜਪੂਤ ਦੇਸ਼ ਧਰਮ ਦੇ ਰਾਖੇ ਜੇ ਤੁਸੀਂ ਚਮਾਰਾਂ ਨੂੰ ਗੁਰੂ ਬਣਾਉਣ ਲੱਗੇ ਤੇ ਫਿਰ ਧਰਮ ਦਾ ਕੀ ਹੋਵੇਗਾ ਆਖੋ ਸਤਨਾਮ ਆਪ ਸ੍ਰੀ ਗੁਰੂ ਹੁਣ ਇਹਨਾਂ ਨੂੰ ਕੋਈ ਪੁੱਛੇ ਇਹ ਧਰਮ ਦਾ ਠੇਕਾ ਸਿਰਫ ਉੱਚੀ ਜਾਤ ਵਾਲਿਆਂ ਕੋਲ ਬਾਣੀ ਇਹ ਕਹਿੰਦੀ ਹੈ ਆਪਣ ਬਾਪੇ ਨਾ ਹੀ ਕਿਸੇ ਕੋ ਪਾਵਨ ਕੋ ਹਰ ਰਾਜਾ ਰੱਬ ਕਿਸੇ ਦੇ ਪਿਓ ਦਾ ਨਹੀਂ ਜਿਹੜਾ ਰੱਬ ਨਾਲ ਪਿਆਰ ਕਰਦਾ ਹੈ ਰੱਬ ਤੇ ਉਸ ਦਾ ਹੁਣ ਰਾਣੇ ਨੂੰ ਵੀ ਗੁੱਸਾ ਆਇਆ ਅੱਛਾ

ਰਾਣੀ ਦੇ ਮਹਿਲਾਂ ਵੱਲ ਗਿਆ। ਅੱਗੇ ਰਾਣੀ ਚਾਲਾਂ ਬਾਈ, ਮਹਿਲ ਦੇ ਇੱਕ ਕਮਰੇ ਸਤਸੰਗ ਦਾ ਕਮਰਾ ਬਣਾਇਆ। ਕੁਝ ਦਾਸੀ, ਕੁਝ ਸਹੇਲੀਆਂ ਬੈਠੀਆਂ ਨੇ ਤੇ ਰਾਣੀ ਭਗਤ ਜੀ ਦਾ ਉਚਾਰਿਆ ਹੋਇਆ ਬ੍ਰਹਮ ਗਿਆਨ ਦੀ ਅਵਸਥਾ ਦਾ ਇਹ ਸ਼ਬਦ ਗਾ ਰਹੀ ਹੈ।

ਕਈ ਦਿਨ ਸਤਸੰਗ ਹੁੰਦਾ ਰਿਹਾ ਔਰ ਅੱਜ ਆਖਰੀ ਦਿਨ ਬੜਾ ਵੱਡਾ ਪੰਡਾਲ ਲੱਗਾ। ਰਾਣੀ ਦਾ ਸੱਦਾ ਤੇ ਫਿਰ ਕੌਣ ਨਾ ਆਵੇ। ਹਜ਼ਾਰਾਂ ਲੋਕ ਪੰਡਾਲ ਵਿੱਚ

ਭਗਤ ਰਵਿਦਾਸ ਨੂੰ ਲੈ ਗਿਆ। ਰਾਣਾ ਔਰ ਚਾਲਾ ਬਾਈ ਪੰਡਾਲ ਵਿਚ ਆਏ, ਪੰਡਤਾਂ ਨੇ ਰੌਲਾ ਪਾ ਦਿੱਤਾ। ਕਹਿਣ ਲੱਗੇ ਜਮਾਤ ਇਹ ਸਾਡੇ ਨਾਲ ਬੈਠੇਗਾ, ਅਸੀਂ ਲੰਗਰ ਨਹੀਂ ਖਾਣਾ। ਰੌਲਾ ਪੈ ਗਿਆ। ਰਾਣਾ ਔਰ ਚਾਲਾ ਬਾਈ ਕਹਿਣ ਲੱਗੇ ਪੰਡਤਾਂ ਰਵਿਦਾਸ ਜੀ ਸਾਡੇ ਗੁਰੂ, ਇਹ ਲੰਗਰ ਵਿਚ ਨਹੀਂ ਬੈਠਣਗੇ ਤੇ ਸਾਡਾ ਲੰਗਰ ਸਫਲ ਨਹੀਂ ਹੋਣਾ। ਪਰ ਪੰਡਿਤ ਕਹਿਣ ਲੱਗੇ ਰਾਜਨ ਅਸੀਂ ਉੱਚੀ ਜਾਤ ਦੇ ਬ੍ਰਾਹਮਣ, ਇਹ ਜਮਾਤ ਜੁੱਤੀਆਂ ਗੰਢਣ ਵਾਲਾ, ਅਸੀਂ ਇਹਦੇ ਨਾਲ ਬਹਿ ਕੇ ਆਪਣਾ ਧਰਮ ਭ੍ਰਿਸ਼ਟ ਨਹੀਂ ਕਰਨਾ। ਜਦ ਲੜਾਈ ਵੱਧ ਗਈ, ਰੌਲਾ ਵੱਧ ਗਿਆ, ਤਾਂ ਭਗਤ ਰਵਿਦਾਸ ਕਹਿਣ ਲੱਗੇ ਰਾਜਨ ਇਹ ਪੰਡਿਤ ਠੇਹੀ ਦੇ ਕਹਿੰਦੇ, ਕਿੱਥੇ ਇਹ ਉੱਚੀ ਜਾਤ ਦੇ ਤੇ ਮੈਂ ਇੱਕ ਜਵਾਨ ਜਿਹਦਾ ਕੰਮ ਜੁੱਤੀਆਂ ਗੰਢ ਕੇ ਵੇਚਣਾ। ਮੈਂ ਤੇ ਜੁੱਤੀਆਂ ਵਿੱਚ ਹੀ ਬਹਿਣਾ ਤੇ ਜੁੱਤੀਆਂ ਵਿੱਚ ਬਹਿ ਕੇ ਭੋਜਨ ਖਾਣਾ। ਤੂੰ ਇਹਨਾਂ ਨੂੰ ਖਵਾ, ਮੈਂ ਬਾਅਦ ਚ ਖਾ ਲਵਾਂ। ਕਮਰੇ ਵਿੱਚ ਆਏ, ਭਗਤ ਜੀ ਨੇ ਬੂਹਾ ਬੰਦ ਕਰ ਲਿਆ, ਪਰ ਅੱਜ ਮਨ ਡਾਢਾ ਦੁਖੀ ਹੋਇਆ। ਮਨ ਵਿੱਚ ਵੈਰਾਗ ਆਇਆ, ਸਾਧ ਸੰਗਤ ਭਗਤਾਂ ਦਾ ਗੁੱਸਾ ਗਿਲਾ ਦੁਨੀਆਂ ਨਾਲ ਨਹੀਂ ਹੁੰਦਾ,

ਸਿਮਰਨ ਵਿੱਚ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਸੁਖ ਭਾਈ ਮਾਣਨਾ ਚਾਹੁੰਦੇ ਹੋ

ਉਹ ਦੁਨੀਆਂ ਨੂੰ ਖੁਸ਼ ਕਰਦੇ ਹਨ, ਪ੍ਰਸੰਨ ਕਰਨ ਲਈ ਯਤਨ ਕਰਦੇ ਹਨ। ਦੁਨੀਆਂ ਸਾਡੀ ਜੈ ਜੈਕਾਰ ਕਰੇ। ਪਰ ਸਾਹਿਬ ਕਹਿੰਦੇ ਨੇ ਦੁਨੀਆਂ ਕਦੀ ਵੀ ਕਿਸੇ ਤੇ ਖੁਸ਼ ਨਹੀਂ ਹੋਈ। ਜੇ ਚਾਰ ਚੰਗਾ ਆਖਣਗੇ ਤੇ ਦੋ ਮਾੜੇ ਵੀ ਆਖਦੇ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅੱਜ ਚੰਗਾ ਆਖਦੇ ਨੇ, ਕੱਲ ਮਾੜਾ ਵੀ ਕਹਿ ਦੇਣਗੇ, ਦੁਨੀਆਂ ਦਾ ਕੀ ਹੈ। ਸਾਹਿਬ ਕਹਿੰਦੇ ਨੇ ਦੁਨੀਆਂ ਨੂੰ ਨਾ ਸੁਣਾ, ਉਸ ਨਿਰੰਕਾਰ ਨੂੰ ਸੁਣਾ, ਦੁਨੀਆਂ ਵੀ ਜੈ ਜੈਕਾਰ ਕਰੇਗੀ, ਦਰਗਾਹ ਵਿਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਕਹਿੰਦੇ ਹਨ

ਕੁਝ ਪਛਤਾਵਾ ਕੀਤਾ ਕਿ ਹੇ ਨਿਰੰਕਾਰ, ਮੈਂ ਸੰਸਾਰ ਤੇ ਆ ਕੇ ਜੋ ਕੁਝ ਕਰਨਾ ਸੀ ਉਹ ਕੀਤਾ ਨਹੀਂ। ਮੈਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਰਿਹਾ, ਮੇਰਾ ਸੌ ਜਾਗੇ ਹੁਣ ਇਸ ਬਾਰ ਸੋਵਾਂ। ਇਸ ਸੰਸਾਰ ਦੇ ਪੰਜ ਝਗੜਿਆਂ ਵਿੱਚ ਪੈ ਕੇ ਮੈਂ ਸਾਰਾ ਜੀਵਨ ਆਪਣਾ ਐਵੇਂ ਵਿਅਰਥ ਗਵਾ ਲਿਆ। ਸੇਜੇ ਰਮਤ ਨੈਣ ਨਹੀਂ ਪੇਖੋ। ਹੇ ਪਰਿਪੂਰਨ ਪਰਮਾਤਮਾ, ਤੂੰ ਤਾਂ ਮੇਰੇ ਹਿਰਦੇ ਰੂਪੀ ਸੇਜ ਤੇ ਜਾਗ ਰਿਹਾ, ਪਰ ਮੈਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਹੀ ਰਿਹਾ, ਕਦੇ ਤੈਨੂੰ ਵੇਖਣ ਦਾ ਯਤਨ ਨਾ ਕੀਤਾ, ਕਦੇ ਤੇਰੇ ਚਰਨਾਂ ਵਿੱਚ ਜੁੜ ਕੇ ਉਹ ਮਹਾਨ ਰਸ ਨਾ ਮਾਣ ਸਕਿਆ ਜਿਸ ਨਾਲ ਮੇਰਾ ਲੋਕ ਪਰਲੋਕ ਸੌਰਦਾ ਸੀ। ਇਸ ਲਈ ਮੇਰੀ ਮਤ ਬਹੁਰੀ ਹੋ ਗਈ।

चलती बार ना कछ मिलियो ले लंगोटी तो सुतड़े असंख माया झूठी कारणे नानक से जागन जे रसना नाम उचारने असंखा हजूर कहंदे ने असंखा ही मोह माया दी नींदर विच सुते हुए हन अपने तंदियां विच सारा जीवन रोल दिता है पर कदी सुते हुए मन नू जगाउण दा जतन नहीं कीता कि तू की करन आया है। वाहिगुरु ने तैनू किस मार्ग ते तुरन लई कहा सी ते तू किस मार्ग ते तुर पिया है। प्रिया प्रेम सहज मन अनद धरोरी प्रभ मिलबे की लालसा तांते आलस कहां करोरी। जिन्हां नू प्रभु दे मिलन दी लालसा होवे ओ फिर कदे आलस करदे हन ओ अमृत वेला सौंके बिता देंदे हन नहीं ओ कदे नहीं अमृत वेला सौंके बिताउंदे ओ फिर जाग के मालक दे चरणा विच जुड़ के आनंद माणदे हन रस माणदे हन। ते जिन्हां ने भाई ए मनुच्छा जन्म मोह माया दी नींदर विच सौंके ही बिता दिता है पहला बचपन सी खेडां विच बीत गया जवानी घर दे सामान कट्ठे करन विच बीत गई ते बुढ़ेपे विच भी तां ओही कुछ चेते रह जाएगा ना जो जवानी विच हिरदे रूपी पट्टी ते लिख लिया है। सेठ बनारसी दास जो सहारनपुर दे रहन वाला सी बड़ा धन एकत्र कीता बड़ी माया कठी कीती शौकारे दा कम करदा सी महल माड़ियां दुकाना माया दी कोई कमी नहीं पर अपने जीवन विच कदे एक दंबड़ी भी भले पासे नहीं लाई एक कौड़ी भी कदे चंगे पासे नहीं दिती। की पिया कितनी मुश्किल कमाई दी है ते ए हुन मंगत्यां नू लोड़वंदां नू देण वास्ते कमाई है की मिल जाएगा इन्हां नू दे के। सारा जीवन बिना सिमरन दे बिना सेवा दे बतीत कर दिता अंत समा आ गया हुन अंत वेले परमेश्वर कित्थे याद रहिंदा। बच्चे सिराने बैठे हन पर मन अजे भी कार विहार विच डुबिया होया फलाना किथे है ओ किथे है अखे जी सारे बैठे हन ते दुकान ते कौन बैठा है उचारण करो श्री वाहिगुरु। मर्दी वेरी भी तंदियां विच रुझिया इसे तरह शरीर छड़ गया हुन पुत्रां ने सोचिया भाई पिता जी ने अपने जीवन विच तां कोई चंगा कर्म नहीं कीता ते कितना चंगा होवे जे इस दा शरीर हर द्वार ले जाके गंगा दे किनारे संस्कार कर दईए इस दी गति हो जावे क्योंकि जिन्हां ने नाम नहीं जपिया त्रिग त्रिग खाया त्रिग त्रिग सोया त्रिग त्रिग कापड़ अंग चढ़ाया त्रिग कुटुंब शरीर सहत जित हुण खसम ना पाया पौड़ी छुटकी हाथ ना आवे ऐला जन्म गवाया उदा खाना पीना पहनना सिर्फ उसदा ही नहीं उदे कुटुंब नूं भी लानतां पैंदियां हन। त्रिग कुटुंब शरीर सहत ए सेठ बनारसी दास दी हाल पुत्रां ने कहा चलो इस दा शरीर उत्थे लै चलिए हर द्वार
ਤੇ ਗੰਗਾ ਦੇ ਕਿਨਾਰੇ ਸ਼ਿਸ਼ਕਾਰ ਕਰ ਦਿਆਂਗੇ, ਇਹਦੀ ਗਤੀ ਹੋ ਜਾਵੇ, ਕਿਉਂਕਿ ਇਸਨੇ ਆਪਣੇ ਜੀਵਨ ਵਿੱਚ ਕਦੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ। ਲੈ ਕੇ ਤੁਰ ਪਏ 15-20 ਸੱਜਣ, ਜਿਹੜੇ ਹੋਰ ਨਜ਼ਦੀਕੀ ਰਿਸ਼ਤੇਦਾਰ ਸਨ ਉਹ ਵੀ ਤੁਰ ਪਏ। ਰਸਤੇ ਵਿੱਚ ਰਾਤ ਆ ਗਈ। ਰਾਤ ਉਹ ਸਲਾਹ ਕਰਦੇ ਰਹੇ, ਬਈ ਇੱਥੇ ਆਰਾਮ ਕਰਕੇ ਸਵੇਰੇ ਚਲਾਂਗੇ ਤੇ ਇਸਦੇ ਸਰੀਰ ਨੂੰ ਗੰਗਾ ਦੇ ਕਿਨਾਰੇ ਸ਼ਸ਼ਕਾਰ ਦੇਵਾਂਗੇ। ਇੱਕ ਕੋੜੀ ਇਸ ਧਰਮਸ਼ਾਲਾ ਵਿੱਚ ਪਿਆ ਹੋਇਆ ਸੀ, ਜਿੱਥੇ ਇਹਨਾਂ ਰਾਤ ਕੱਟੀ, ਉਹ ਸਭ ਕੁਝ ਸੁਣਦਾ ਰਿਹਾ ਤੇ ਮਨ ਵਿੱਚ ਸੋਚਦਾ, ਬਈ ਮੈਨੂੰ ਹਰਿਦੁਆਰ ਕਿਸ ਨੇ ਲੈ ਜਾਣਾ, ਕਿਉਂਕਿ ਮੈਂ ਤੁਰ ਨਹੀਂ ਸਕਦਾ, ਅਪਾਹਜ ਹਾਂ, ਸਾਰਾ ਜੀਵਨ ਇੱਥੇ ਹੀ ਘੁਲ ਘੁਲ ਕੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਇਸ ਲੋਥ ਨੂੰ ਬਾਹਰ ਕੱਢ ਦੇਵਾਂ, ਮੁਰਦੇ ਨੂੰ ਬਾਹਰ ਕੱਢ ਦੇਵਾਂ ਤੇ ਆਪ ਵਿੱਚ ਲੰਮਾ ਪੈ ਜਾਵਾਂ, ਕਿਸੇ ਤਰੀਕੇ ਹਰਿਦੁਆਰ ਤੋਂ ਪਹੁੰਚ ਜਾਵਾਂਗਾ ਨਾ। ਉਚਾਰਨ ਕਰੋ ਸ੍ਰੀ। ਅੱਧੀ ਰਾਤ ਨੂੰ ਸ਼ੇਠ ਬਨਾਰਸੀ ਦਾਸ ਦੀ ਲੋਥ ਨੂੰ ਬਾਹਰ ਕੱਢ ਕੇ ਤੇ ਆਪ ਵਿੱਚ ਲੰਮਾ ਪੈ ਗਿਆ। ਸਵੇਰ ਨਾਲ ਉੱਠੇ, ਉਹ ਚੁੱਕ ਕੇ ਲੈ ਗਏ ਹਰਿਦੁਆਰ। ਪੈਂਡੇ ਕੱਟਦੇ ਹੋਏ, ਰਾਤਾਂ ਕੱਟਦੇ ਹੋਏ ਜਦੋਂ ਪਹੁੰਚੇ, ਅੱਗੇ ਜਾ ਕੇ ਜਦੋਂ ਬੇਬਾਨ ਲਹਾਇਆ ਤਾਂ ਵਿੱਚ ਵੇਖਿਆ ਤਾਂ ਇੱਕ ਕੋੜੀ ਪਿਆ ਹੋਇਆ ਹੈ। ਭਾਈ ਮੈਨੂੰ ਜੋ ਮਰਜ਼ੀ ਜੇ ਸਜ਼ਾ ਦੇ ਦਿਓ, ਪਰ ਮੈਨੂੰ ਇੱਥੇ ਲਿਆਉਣਾ ਕਿਸੇ ਨੇ ਨਹੀਂ ਸੀ, ਤੇ ਤੁਹਾਡੇ ਸਟਬੰਦੀ ਤੁਹਾਡੇ ਬਜ਼ੁਰਗ ਦੀ ਲੋਥ ਤਾਂ ਉੱਥੇ ਹੀ ਪਈ ਹੈ। ਮੈਂ ਦੀਵਾਰ ਨਾਲ ਲਾ ਛੱਡੀ ਸੀ, ਕਿਉਂਕਿ ਮੈਨੂੰ ਕਈ ਮਹੀਨੇ ਰੁਲਦਿਆਂ ਹੋ ਗਏ ਹਨ, ਇਸ ਲਈ ਮੈਨੂੰ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ। ਹੁਣ ਵਿਚਾਰੇ ਉੱਥੋਂ ਤੁਰੇ, ਅੱਗੇ ਕੋਈ ਸਾਧਨ ਵੀ ਨਹੀਂ ਸਨ ਆਉਂਦੇ ਛੇਤੀ ਪਹੁੰਚਣ ਦੇ। 2 ਦਿਨ ਉੱਥੇ ਪਹੁੰਚਦਿਆਂ ਵੀ ਲੱਗ ਗਏ ਤੇ ਵੇਖਿਆ ਬਈ ਹੁਣ ਇਸ ਮ੍ਰਿਤਕ ਸਰੀਰ ਵਿੱਚੋਂ ਬੋਹ ਆਉਣੀ ਸ਼ੁਰੂ ਹੋ ਗਈ ਹੈ। ਕਹਿਣ ਲੱਗੇ ਹੁਣ ਇਹ ਹਰਿਦੁਆਰ ਜਾਣ ਜੋਗਾ ਨਹੀਂ, ਇੱਥੇ ਹੀ ਸੰਸਕਾਰ ਕਰ ਦਿੰਦੇ ਹਾਂ ਇਹਦਾ, ਤੇ ਇਹਦੀਆਂ ਅਸਥੀਆਂ ਹਰਿਦੁਆਰ ਭੇਜ ਦੇਵਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉੱਥੇ ਹੀ ਸੰਸਕਾਰ ਕਰਕੇ ਤੇ ਅਸਥੀਆਂ ਲੈ ਆਏ ਘਰ, ਸਾਰਿਆਂ ਨੂੰ ਦਰਸ਼ਨ ਕਰਾ ਦਿੱਤੇ, ਆਪਣੇ ਪ੍ਰੋਤ ਨੂੰ ਬ੍ਰਾਹਮਣ ਨੂੰ ਸੱਦਿਆ, ਉਸਨੂੰ 100 ਰੁਪਇਆ ਦਿੱਤਾ, ਬਈ ਜਾ ਬਈ ਸਾਡੇ ਬਜ਼ੁਰਗ ਦੀਆਂ ਅਸਥੀਆਂ ਲੈ ਜਾ ਤੇ ਹਰਿਦੁਆਰ ਜਾ ਕੇ ਸਾਰਾ ਕਿਰਿਆ ਕਰਮ ਜੋ ਕੁਝ ਵੀ ਹੈ ਇਹ ਤੂੰ ਆਪ ਕਰਾ ਕੇ ਆਉਣਾ ਹੋਵੇਗਾ। ਬੜੇ ਸੋਹਣੇ ਮਖਮਲ ਦੇ ਕੱਪੜੇ ਵਿੱਚ ਅਸਥੀਆਂ ਪਾ ਦਿੱਤੀਆਂ, ਤੇ 100 ਰੁਪਇਆ ਇਸ ਨੂੰ ਦੇ ਦਿੱਤਾ ਪੰਡਿਤ ਨੂੰ। ਹੁਣ ਪੰਡਿਤ ਮਨ ਵਿੱਚ ਸੋਚਣ ਲੱਗਾ, ਬਈ ਰੁਪਈਏ ਕੋਲ ਹੋਣਗੇ, ਕੋਈ ਰਸਤੇ ਵਿੱਚ ਲੁੱਟੀ ਨਾ ਲਵੇ, ਲੈ ਹੀ ਨਾ ਜਾਵੇ, ਤੇ ਹੋਵੇ ਨਾ ਤਾਂ ਇਹ ਰੁਪਏ ਮੈਂ ਘਰ ਰੱਖਾਂ ਜਿਹੜੇ ਮੈਨੂੰ ਮਿਲੇ ਹਨ, ਤੇ ਜਿਹੜੇ ਕਿਰਿਆਕਰਮ ਤੇ ਲੱਗਣੇ ਹਨ ਉਹ ਤਾਂ ਮੈਂ ਲੈ ਜਾਣੇ ਹੀ ਹਨ। ਅਸਥੀਆਂ ਨੂੰ ਘਰ ਕਿਵੇਂ ਲੈ ਜਾਵਾਂ? ਇੱਕ ਦਰਖਤ ਦੇ ਨਾਲ ਟੰਗ ਕੇ ਤੇ ਸੋਚਦਾ ਮੈਂ ਭੱਜ ਕੇ ਘਰ ਪੈਸੇ ਰੱਖਾਂ ਤੇ ਫਿਰ ਆ ਕੇ ਚੁੱਕ ਕੇ ਤੁਰ ਪਵਾਂਗਾ। ਇੱਕ ਦਰਖਤ ਨਾਲ ਟੰਗ ਦਿੱਤੀਆਂ ਅਸਥੀਆਂ, ਇਹ ਚੋਲਾ ਟੰਗ ਕੇ ਆਪਣੇ ਘਰ ਚਲਾ ਗਿਆ, ਤੇ ਜਦੋਂ ਘਰੋਂ ਵਾਪਸ ਆਇਆ ਤਾਂ ਕੀ ਤੱਕਿਆ, ਚੋਲਾ ਕੋਈ ਨਹੀਂ, ਚੋਲਾ ਹੈ ਹੀ ਨਹੀਂ। ਤਾਂ ਮਨ ਵਿੱਚ ਸੋਚਦਾ ਜੇ ਹੁਣ ਵਾਪਸ ਗਿਆ, ਸੰਬੰਧੀਆਂ ਨੂੰ ਦੱਸਿਆ ਤਾਂ ਉਹ ਬੜੇ ਨਾਰਾਜ਼ ਹੋਣਗੇ, ਖਫਾ ਹੋਣਗੇ, ਮੈਨੂੰ ਬਦਨਾਮ ਕਰਨਗੇ। ਹੁਣ ਹੋਵੇ ਨਾ ਤਾਂ ਉਹਦੇ ਨਾਂ ਤੇ ਹੀ ਕਿਰਿਆ ਕਰਮ ਸਭ ਕੁਝ ਕਰਵਾ ਆਵਾਂ। ਤੇ ਗਿਆ ਹਰਿਦੁਆਰ ਥਾਂ ਥਾਂ ਤੇ, ਜਿੱਥੇ ਜਿੱਥੇ ਵੀ ਕੁਝ ਦੇਣਾ ਲੈਣਾ ਸੀ, ਮੰਤਰ ਪੜਾਉਣੇ ਸੀ, ਦਾਨ ਪੁੰਨ ਕਰਨਾ ਸੀ, ਸਭ ਕੁਝ ਕਰਕੇ ਉਹਨਾਂ ਕੋਲ ਲਿਖਵਾ ਕੇ ਲੈ ਆਇਆ। ਆ ਕੇ ਵਾਪਸ ਉਹਨਾਂ ਦੇ ਪੁੱਤਰਾਂ ਨੂੰ ਦੇ ਦਿੱਤਾ, ਬਈ ਤੁਹਾਡੇ ਪਿਤਾ ਦੇ ਫੁੱਲ ਜਲ ਪ੍ਰਵਾਹ ਕਰ ਆਇਆ ਹਾਂ, ਔਰ ਜੋ ਕੁਝ ਕਰਨਾ ਸੀ ਕਿਰਿਆ ਦਾ
ਕਰਮ ਕਾਂਡ ਜੋ ਕੁਝ ਹੈ ਮੈਂ ਸਾਰਾ ਕੁਝ ਕਰਕੇ ਆਇਆ। ਥੋੜੇ ਜਿਹੇ ਦਿਨ ਬੀਤੇ, ਬਨਾਰਸੀ ਦਾਸ ਦੇ ਘਰ ਜਿਹੜੇ ਜਮਾਦਾਰਨੀ ਆਉਂਦੀ ਸੀ ਨਾ, ਉਸਨੇ ਇੱਕ ਮਖਮਲ ਦੀ ਕੋਟੀ ਪਾਈ ਹੋਈ ਸੀ ਤੇ ਘਰ ਵਾਲਿਆਂ ਨੇ ਪਛਾਣ ਲਈ। ਬੀਬੀਆਂ ਨੂੰ ਬੜੀ ਪਛਾਣ ਹੁੰਦੀ ਹੈ ਕੱਪੜੇ ਦੀ। ਉਹਨਾਂ ਪਛਾਣ ਲਈ ਬਈ ਇਸ ਕੱਪੜੇ ਵਿੱਚ ਤਾਂ ਪਿਤਾ ਜੀ ਦੇ ਫੁੱਲ ਲਪੇਟ ਕੇ ਭੇਜੇ ਸਨ ਬੋਝੀ ਬਣਾ ਕੇ, ਤੇ ਇਹ ਇੱਥੇ ਕਿਵੇਂ ਪਾ ਕੇ ਆ ਗਈ ਹੈ। ਪੁੱਛਿਆ, ਇਹ ਕੱਪੜਾ ਤੂੰ ਕਿੱਥੋਂ ਲਿਆ ਜਿਹਦੀ ਕੋਟੀ ਪਹਿਨ ਰੱਖੀ ਹੈ ਮਖਮਲ ਦੀ? ਉਹ ਕਹਿਣ ਲੱਗੀ, ਮੇਰੇ ਪਤੀ ਲਿਆਇਆ ਸੀ, ਕਿਸੇ ਦੇ ਫੁੱਲ ਟੰਗੇ ਹੋਏ ਸਨ, ਉਹ ਫੁੱਲ ਤਾਂ ਉਸਨੇ ਉੱਥੇ ਹੀ ਸੁੱਟ ਦਿੱਤੇ ਤੇ ਕੱਪੜਾ ਘਰ ਲਿਆਇਆ ਤੇ ਉਹਦੇ ਮੈਂ ਕੋਟੀ ਬਣਾ ਲਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਘਰ ਬੀਬੀਆਂ ਨੇ ਆਪਣੇ ਮਰਦਾਂ ਨੂੰ ਗੱਲ ਕੀਤੀ ਬਈ ਇਸ ਤਰ੍ਹਾਂ ਜਮਾਦਾਰਨੀ ਨੇ ਉਹ ਕੱਪੜਾ ਪਾਇਆ ਹੋਇਆ ਸੀ, ਪੰਡਿਤ ਹੋਰੀ ਫੁੱਲ ਪਰਵਾਹ ਕੇ ਆਏ ਵੀ ਹਨ ਕਿ ਨਹੀਂ ਆਏ? ਜਿਹੜਾ ਸੱਦ ਕੇ ਪੁੱਛੋ ਤਾਂ ਸਹੀ, ਸਾਡੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ, ਇਹ ਫੁੱਲ ਪਹੁੰਚੇ ਨਹੀਂ ਹਨ। ਪੰਡਿਤ ਨੂੰ ਬੁਲਾਇਆ, ਸਾਰੀ ਬਿਰਾਦਰੀ ਬੈਠੀ, ਪੰਡਿਤ ਜੀ ਸੱਚ ਸੱਚ ਦੱਸ ਦਿਓ, ਨਹੀਂ ਤਾਂ ਪਿੰਡ ਵਿੱਚੋਂ ਹੀ ਕੱਢ ਦਿਆਂਗੇ, ਸ਼ਹਿਰ ਵਿੱਚੋਂ ਹੀ ਕੱਢ ਦਿਆਂਗੇ, ਸੱਚ ਸੱਚ ਦੱਸ ਦਿਓ, ਫੁੱਲ ਜਲ ਪਰਵਾਹ ਕਰਕੇ ਆਏ ਹੋ ਕਿ ਨਹੀਂ ਆਏ? ਤਾਂ ਪੰਡਿਤ ਨੇ ਝੂਠ ਨਹੀਂ ਬੋਲਿਆ, ਕਹਿਣ ਲੱਗਾ, ਮੈਂ ਸੱਚ ਕਵਾਂ, ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਨਾ, ਮੈਂ ਆਖਿਆ ਬਈ ਰਸਤੇ ਵਿੱਚ ਚੋਰ ਲੋਟੀ ਨਾ ਲੈਣ, ਤੇ ਮੈਂ ਫੁੱਲਾਂ ਵਾਲਾ ਝੋਲਾ ਜੋ ਹੈ ਇੱਕ ਦਰਖਤ ਤੇ ਟੰਗ ਕੇ ਬਈ ਇਹਨੂੰ ਕਿਹਨੇ ਲੈ ਜਾਣਾ? ਮੈਂ ਘਰ ਆਇਆ, ਪੈਸੇ ਰੱਖੇ, ਜਦੋਂ ਵਾਪਸ ਗਿਆ ਤਾਂ ਝੋਲਾ ਕੋਈ ਨਹੀਂ ਸੀ ਪਿਆ, ਤੇ ਮੈਂ ਸਭ ਕੁਛ ਹੋਰ ਕਿਰਿਆ, ਕਰਮ ਜੋ ਕੁਝ ਵੀ ਕਰਮ ਕਾਂਡ ਸੀ ਸਭ ਕੁਛ ਕਰਵਾ ਆਇਆ, ਪਰ ਤੁਸੀਂ ਸਾਰੇ ਹੀ ਸਿਆਣੇ ਹੋ, ਸਾਰੀ ਬਿਰਾਦਰੀ ਨੂੰ ਮੁਖਾਤਬ ਕਰਕੇ ਕਹਿਣ ਲੱਗਾ ਕਿ ਸੇਠ ਬਨਾਰਸੀ ਦਾਸ ਤੁਹਾਡੇ 20-25 ਕੋਲੋਂ ਨਹੀਂ ਗਿਆ ਹਰਿਦੁਆਰ, ਕਿਤਨੇ ਯਤਨ ਕੀਤੇ ਹਨ ਤੁਸੀਂ ਉਸਨੂੰ ਲੈ ਜਾਣ ਦੇ, ਤੇ ਤੁਹਾਡੇ 20-25 ਕੋਲੋਂ ਨਹੀਂ ਗਿਆ, ਤੇ ਮੈਂ ਨਿਮਾਣਾ ਕੱਲਾ ਸਾਂ, ਮੇਰੇ ਕੋਲੋਂ ਕਿਵੇਂ ਜਾ ਸਕਦਾ ਸੀ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਲੱਖਾਂ ਕਰੋੜਾਂ ਜੋੜੇ ਹੋਏ ਕਿਸ ਕੰਮ ਆਏ? ਹੱਡੀਆਂ ਵੀ ਰੁੱਲ ਗਈ, ਹੱਡੀਆਂ ਵੀ ਨਹੀਂ ਪਹੁੰਚ ਸਕੀਆਂ, ਤਾਂ ਇਸੇ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ ਹੈ, ਮਾਇਆ ਦੇ ਵਿੱਚ ਮਗਨ ਹੋਏ ਹੋਏ, ਧੰਦਿਆਂ ਦੇ ਵਿੱਚ ਮਗਨ ਹੋਏ ਹੋਏ, ਅਸੰਖਾਂ ਹੀ ਸੁੱਤੇ ਹੋਏ ਹਨ। ਹੇ ਨਿਰੰਕਾਰ, ਜਾਗਦੇ ਤਾਂ ਉਹ ਹਨ ਜੋ ਸ਼ੌਕ ਦੇ ਨਾਲ, ਜਿਨ੍ਹਾਂ ਨੂੰ ਮਰਨਾ ਚੇਤੇ ਹੈ, ਔਰ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਤੇਰਾ ਸਿਮਰਨ ਕਰਦੇ ਹਨ, ਉਹ ਜਾਗਦੇ ਹਨ। ਜਿਹੜਾ ਮਨੁੱਖ ਨਿਤਨੇਮ ਨਹੀਂ ਕਰ ਰਿਹਾ, ਸਿਮਰਨ ਨਹੀਂ ਕਰ ਰਿਹਾ, ਪ੍ਰਭੂ ਭਗਤੀ ਨਹੀਂ ਕਰ ਰਿਹਾ, ਉਹ ਖਾਂਦਾ ਪੀਂਦਾ, ਕਾਰ ਵਿਹਾਰ ਕਰਦਾ, ਸੋਹਣੇ ਬਸਤਰ ਪਹਿਨਦਾ, ਸੇਜਾਵਾਂ ਮਾਣਦਾ, ਮਹਿਲਾਂ ਵਿੱਚ ਰਹਿੰਦਾ ਹੋਇਆ ਵੀ ਸੁੱਤਾ ਹੋਇਆ, ਕਿਉਂਕਿ ਪਰਮੇਸ਼ਰ ਦੇ ਪਾਸੇ ਵੱਲੋਂ ਜਿਹੜਾ ਸੌਂ ਗਿਆ ਉਹਦੇ ਭਾਗ ਹੀ ਸੌਂ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਸਵਾਸ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹਨ। ਹਜ਼ੂਰ ਕਹਿੰਦੇ ਹਨ, ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ਼ ਕਹਾਂ ਕਰੋ। ਕਿਉਂ ਆਲਸ਼ ਕਰ ਰਹੇ ਹੈ ਬਈ? ਜੇ ਤੈਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੋਵੇ, ਪ੍ਰਭੂ ਦੇ ਮਿਲਣ ਦੀ ਜਿਨ੍ਹਾਂ ਨੂੰ ਲਾਲਸਾ ਹੈ, ਉਹ ਕਦੇ ਸ਼ੌਂਕੇ ਰਾਤਾਂ ਬਿਤਾਉਂਦੇ ਹਨ, ਉਹ ਤਾਂ ਜਾਗ ਕੇ ਉਸਦੇ ਗੁਣ ਗਾਉਂਦੇ ਹਨ। ਇਸ ਲਈ ਭਗਤ ਕਬੀਰ ਜੀ ਨਾਮ ਜਪਦੇ ਹੋਏ ਵੀ, ਸੇਵਾ ਸਿਮਰਨ ਸਾਸ ਗ੍ਰਾਸ ਭਗਤੀ ਕਰਦੇ ਹੋਏ ਵੀ ਕਹਿੰਦੇ ਹਨ, ਮੇਰੀ ਮਤ ਬੋਰੀ, ਕਿਉਂਕਿ ਮੈਂ ਰਾਮ ਵਿਸਾਰਿਆ, ਮੈਂ ਪਰਮੇਸ਼ਰ ਦਾ ਸਿਮਰਨ ਭੁੱਲ ਗਿਆ। ਇਸ ਸ਼ਬਦ ਵਿੱਚ 5 ਝਗੜੇ ਦੱਸੇ ਹਨ, ਸਾਸ ਕੀ ਦੁਖੀ, ਸੱਸਰ ਕੀ ਪਿਆਰੀ, ਸਾਸ ਕੀ ਦੁਖੀ। ਸਾਸ ਕੀ ਹੈ? ਸਾਸ ਹੈ ਇਹ ਦੁਨਿਆਵੀ ਮਾਇਆ,
ਤੇ ਸੱਸਰ ਕੀ ਪਿਆਰੀ, ਇਹ ਵੀ ਤਾਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਨੇ ਹੀ ਬਣਾਈ ਹੈ ਨਾ ਮਾਇਆ ਵੀ, ਇਸ ਲਈ ਇਹ ਸੱਸਰ ਕੀ ਪਿਆਰੀ ਜੇਠ ਕੇ ਨਾਮ ਡਰੋ ਰੇ। ਕਬੀਰ ਜੀ ਕਹਿੰਦੇ ਹਨ ਕਿ ਜਮ ਕੋਲੋਂ ਮੈਨੂੰ ਬੜਾ ਡਰ ਲੱਗਦਾ ਹੈ, ਜਦੋਂ ਉਸਨੇ ਸਵਾਸਾਂ ਦਾ ਲੇਖਾ ਮੰਗਣਾ ਤਾਂ ਮੈਂ ਕੀ ਮੂੰਹ ਵਿਖਾਵਾਂਗਾ। ਸਖੀ ਸਹੇਲੀ ਨਣਦ ਗਹੇਲੀ, ਨਿਨਾਣ ਰੂਪੀ ਧੰਦੇ ਜਿਹੜੇ ਹਨ ਨਾ, ਇਹਨਾਂ ਨੇ ਮੇਰੀ ਮਾਤੀ ਮਾਰ ਦਿੱਤੀ ਹੈ। ਦੇਵਰ ਕੇ ਬਿਰਹੋਂ ਰੋ ਰੇ, ਸ਼ੁਭ ਮਤ ਨੂੰ ਮੈਂ ਤਰਸਦਾ ਰਹਿਣਾ ਹਰ ਵੇਲੇ, ਤੇ ਬਾਪ ਸਾਬਕਾ ਕਰੇ ਲੜਾਈ। ਇਹ ਬਾਪ ਸਾਬਕਾ ਕੀ ਹੈ? ਇਹ ਹੈ ਇਹ ਸਰੀਰ, ਕਿਉਂਕਿ ਇਹ ਸਰੀਰ ਰਹਿਣਾ ਨਹੀਂ। ਬਾਪ ਸਾਬਕਾ ਕਰੇ ਲੜਾਈ, ਮਾਇਆ ਸਦ ਮਤਵਾਰੀ, ਬੜੇ ਭਾਈ ਕੇ ਜਬ ਸੰਗ ਹੋਤੀ ਤਬ ਹੋ ਨਾ ਪਿਆਰੀ। ਆਖਰੀ ਤੁਕਾਂ ਵਿੱਚ ਕਬੀਰ ਜੀ ਦੱਸ ਰਹੇ ਹਨ ਕਿ ਸੰਸਾਰ ਦੇ ਇਹ ਪੰਜ ਝਗੜੇ, ਨੌ ਸੱਸ ਦਾ, ਨਿਨਾਣ ਭਰਾਈ ਦਾ, ਜੇਠ ਦੇਵਰ ਦਾ, ਇਹ ਪੰਜ ਝਗੜਿਆਂ ਵਿੱਚ ਹੀ ਸਾਰਾ ਸੰਸਾਰ ਡੁੱਬ ਗਿਆ ਹੈ, ਤੇ ਤਰੇ ਉਹੀ ਹਨ ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ। ਇਸ ਲਈ ਕਬੀਰ ਜੀ ਆਖਰੀ ਤੁਕਾਂ

ਕੀ ਗੁਰਬਾਣੀ ਜਾਂ ਪ੍ਰਭੂ ਦਾ ਨਾਮ ਮਨੁੱਖੀ ਸਰੀਰ ਨੂੰ, ਮਨੁੱਖੀ ਮਨ ਨੂੰ ਸੁੱਖ ਦੇ ਸਕਦਾ ਹੈ? ਇਹ ਇੱਕ ਆਮ ਜਿਹਾ ਸਵਾਲ ਹੈ ਜਿਹੜਾ ਆਮ ਸ਼ਰਧਾਲੂਆਂ ਦੇ ਮਨ ਵਿੱਚ ਸਦਾ ਚੱਕਰ ਕੱਟਦਾ ਰਹਿੰਦਾ ਹੈ। ਸਾਡੇ ਜੀਵਨ ਵਿੱਚ ਮਾੜੇ ਜਾਂ ਚੰਗੇ ਬੋਲ ਬਹੁਤ ਪ੍ਰਭਾਵ ਰੱਖਦੇ ਹਨ। ਮਸਲਨ, ਕਿਸੇ ਵੱਡੀ ਸਭਾ ਵਿੱਚ ਕਿਸੇ ਸਿਆਣੇ ਬੰਦੇ ਨੂੰ ਮੈਂ ਸਿਰਫ ਇੰਨਾ ਹੀ ਕਹਿ ਦਿਆਂ, ਤੂੰ ਬਹੁਤ ਮੂਰਖ ਹੈ, ਇੰਨਾ ਕਹਿੰਦਿਆਂ ਸਾਰ ਉਸ ਨੂੰ ਗੁੱਸਾ ਚੜ੍ਹਨਾ ਸ਼ੁਰੂ ਹੋਵੇਗਾ। ਗੁੱਸਾ ਆਉਂਦਿਆਂ ਸਾਰ ਉਸਦਾ ਬਲੱਡ ਪ੍ਰੈਸ਼ਰ ਵੱਧ ਜਾਏਗਾ। ਹੁਣ ਬਲੱਡ ਪ੍ਰੈਸ਼ਰ ਵਧਣ ਨਾਲ ਅਨੇਕ ਬਿਮਾਰੀਆਂ ਸਾਹਮਣੇ ਆ ਸਕਦੀਆਂ ਨੇ। ਵੈਸੇ ਵੀ ਡਾਕਟਰੀ ਨੁਕਤਾ ਨਿਗਾਹ ਤੋਂ ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਇੱਕ ਵੱਡੀ ਬਿਮਾਰੀ ਹੈ। ਇਸਦਾ ਭਾਵ ਇਹ ਹੋਇਆ, ਜੇ ਮੇਰੇ ਕੁਝ ਮਾੜੇ ਬੋਲ ਕਿਸੇ ਦੇ ਸਰੀਰ ਵਿੱਚ ਰੋਗ ਪੈਦਾ ਕਰ ਸਕਦੇ ਨੇ, ਕਿ ਗੁਰੂ ਦੇ ਸ਼ੁਭ ਬੋਲ ਉਸਦੇ ਰੋਗ ਨੂੰ ਮਿਟਾ ਨਹੀਂ ਸਕਦੇ? ਐਸੇ ਵਿਚਾਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਰੱਖੇ। ਸੁਰਠ ਰਾਗ ਵਿੱਚ ਉਚਾਰਨ ਕੀਤੇ ਗਏ ਇਸ ਸ਼ਬਦ ਵਿੱਚ ਗੁਰੂ ਜੀ ਫੁਰਮਾਨ ਕਰਦੇ ਨੇ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਕਿ ਮੇਰਾ ਗੁਰੂ ਮੇਰਾ ਵੈਦ ਹੈ, ਜਿਹੜਾ ਕਿਰਪਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਵਾਈ ਰੂਪ ਵਿੱਚ ਬਖਸ਼ਦਾ ਅਤੇ ਜਨਮਾਂ ਜਨਮਾਂਤਰਾਂ ਦੇ ਰੋਗਾਂ ਨੂੰ, ਜਮਾਂ ਦੀ ਫਾਹੀ ਨੂੰ ਕੱਟ ਦਿੰਦਾ।

ਫੁੱਲ ਉੱਤੇ ਬਾਹਰ ਆਈ, ਉਹ ਖਿੜਿਆ, ਉਹਨੇ ਆਪਣੀ ਖੁਸ਼ਬੂ ਖਿਲਾਰਨੀ ਸ਼ੁਰੂ ਕੀਤੀ। ਜਦੋਂ ਜੋਬਨ ਆਇਆ ਇਸ ਫੁੱਲ ਤੇ ਆਪਣੀ ਖੁਸ਼ਬੂ ਖਿਲਾਰਦਾ ਹੈ ਤੇ ਵੇਖਿਆ ਜਾਂਦਾ ਹੈ ਕਿ ਜਦੋਂ ਫੁੱਲ ਖਿੜਦਾ ਹੈ ਤੇ ਹਮੇਸ਼ਾ ਉਹ ਨੀਵੇਂ ਪਾਸੇ ਨੂੰ ਝੁਕਿਆ ਹੁੰਦਾ ਹੈ। ਪੇੜ ਤੇ ਫਲ ਲੱਗਦਾ ਹੈ ਤੇ ਟਹਿਣੀਆਂ ਹਮੇਸ਼ਾ ਝੁਕ ਜਾਂਦੀਆਂ ਹਨ, ਪਰ ਇੱਕ ਮਨੁੱਖ ਐਸਾ ਹੈ ਕਿ ਜਦੋਂ ਇਸ ਨੂੰ ਕੋਈ ਫਲ ਪ੍ਰਾਪਤ ਹੋਵੇ, ਅਕਾਲ ਪੁਰਖ ਵਾਹਿਗੁਰੂ ਦੀ ਦਾਤ ਪ੍ਰਾਪਤ ਹੋਵੇ, ਬਜਾਏ ਝੁਕਣ ਦੇ ਬਜਾਏ ਨਿਮਰਤਾ ਦੇ ਹੋਰ ਜ਼ਿਆਦਾ ਹੋਮੇ ਆ ਜਾਂਦੀ ਹੈ, ਅਹੰਕਾਰ ਆ ਜਾਂਦਾ, ਆਕੜ ਆ ਜਾਂਦੀ ਹੈ। ਕਹਿੰਦੇ ਨੇ ਗੁਰੂ ਪਾਤਸ਼ਾਹ

ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਵਾਂਗੂ ਮਾਇਆ ਦੇ ਕੰਜ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੁਮੇਦਾ ਨੀ ਕਿ ਆਖਿਰ ਮੁਰਦ ਨਿਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਤੀਹਾਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਬਾਹਰ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਉਸ ਦੇ ਐਬ ਔਰ ਦੁੱਖ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ

ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਮੰਗਤਾ ਹਾਂ। ਆਰਤਾ ਮੈਨੇ ਮੰਗਤਾ, ਜਿੱਥੇ ਆਰਥਾ ਦਾ ਅਰਥ ਦੁਖੀ ਹੈ ਉੱਥੇ ਇਸਦਾ ਅਰਥ ਮੰਗਤਾ ਵੀ ਹੈ। ਭਗਤ ਤੰਨਾ ਜੀ ਸ਼ਬਦ ਰਮ ਕਰਦੇ ਹੋਏ ਕਹਿੰਦੇ ਨੇ, ਗੋਪਾਲ ਗੋ ਮੈਨੇ ਪ੍ਰਿਥਵੀ, ਪਾਲ ਮੈਨੇ ਪਾਲਣਾ ਕਰਨ ਵਾਲਾ, ਸਰਵ ਸ਼ਕਤੀਵਾਨ।

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਓ ਲਾ ਦੇ, ਨਾ ਨਾ ਚਾਓ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਓ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ ਯਾਰ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼। ਉਹਨਾਂ ਦਾ ਫਰਮਾਨ ਉਹਨਾਂ ਦਾ ਬਚਨ ਇਸ ਤਰ੍ਹਾਂ ਹੈ।

ਸੱਜਣ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਚ ਆਨੰਦ ਪੈਦਾ ਹੋ ਗਿਆ ਕਿਉਂਕਿ ਹਰੀ ਸੱਜਣ ਹਿਰਦੇ ਵਿਚ ਪ੍ਰਗਟ ਹੋ ਆਏ, ਜਿਨ੍ਹਾਂ ਨੂੰ ਲੱਭਦਾ ਸਾਂ ਪਿਆ ਉਨ੍ਹਾਂ ਦੇ ਦਰਸ਼ਨ ਹੋ ਗਏ। ਇਹ ਕਿਵੇਂ ਮਿਲੇ ਨੇ? ਸਹਾਇਤਾ ਕਿੰਨਾ ਕੀਤੀ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ। ਰਾਮ ਦੇ ਸੰਤ ਸਹਾਈ ਹੋਏ, ਉਹਦੇ ਭਗਤਾਂ ਸਹਾਇਤਾ ਕੀਤੀ, ਕਿਰਪਾ ਕਰਕੇ ਮਲਾ ਦਿੱਤਾ। ਇਸ ਪੁੰਨੀ ਵੱਡ ਭਾਗਨੀ ਵਰ ਪਾਇਆ ਹਰ ਰਾਏ। ਵੱਡੇ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ, ਹਰੀ ਰਾਏ ਵਰ ਪਾ ਲਿਆ। ਜਦੋਂ ਕੋਈ ਬੱਚੀ ਜਵਾਨ ਹੁੰਦੀ ਹੈ ਨਾ, ਜਦੋਂ ਜਵਾਨੀ ਆਉਂਦੀ ਤੇ ਇੱਛਾ ਲਾਜ਼ਮੀ ਜਾਗਦੀ ਹੈ ਕਿ ਨੰਕਾਰ ਕੋਈ ਵਰ ਚੰਗਾ ਦੇ। ਇਹ ਵੱਖਰੀ ਗੱਲ ਹੈ, ਉਹ ਮੂੰਹ ਤੋਂ ਕਹੇ ਜਾਂ ਚੁੱਪ ਦੀ ਬੋਲੀ ਚ ਕਹੇ, ਵਰ ਚੰਗਾ ਦੇ, ਜੀਵਨ ਸੁੱਖ ਨਾਲ ਬਤੀਤ ਹੋਵੇ। ਭਗਤ ਵੀ ਜਿਹੜੇ ਨੇ ਉਹ ਕਹਿੰਦੇ ਨੇ, ਹੇ ਪ੍ਰਮਾਤਮਾ ਮੇਰੇ ਵਾਸਤੇ ਵਰ ਤੂੰ ਨੀ ਬਣ। ਜਿਵੇਂ ਕੋਈ ਨੇਕ ਬੱਚੀ ਸਹੁਰੇ ਘਰ ਗਈ, ਸਨਮਾਨ ਮਿਲਿਆ, ਵਰ ਚੰਗਾ ਮਿਲਿਆ, ਭਗਤਾਂ ਨੇ ਬੰਦਗੀ ਕੀਤੀ ਤੇ ਉਹਨਾਂ ਨੂੰ ਪ੍ਰਮਾਤਮਾ ਮਿਲ ਗਿਆ। ਇਸ ਪੁੰਨੀ ਵੱਡ ਭਾਗਨੀ ਵਰ ਪਾਇਆ ਹਰ ਰਾਏ। ਮਿਲ ਸਈਆ ਮੰਗਲ ਗਾਵਈ ਗੀਤ ਗੋਬਿੰਦ ਅਲਾ। ਇੱਕ ਬੱਚੀ ਦਾ ਵਿਆਹ ਹੋਵੇ ਨਾ, ਉਮਰਾਂ ਐਵੇਂ ਬੀਤ ਜਾਏ ਤੇ ਕਿਸ ਨਜ਼ਰ ਨਾਲ ਤੱਕਣੇ, ਔਰ ਕਿੰਨੀ ਦੁੱਖ ਤੇ ਪੀੜਾ ਉਸ ਤੇ ਜੀਵਨ ਵਿੱਚ ਹੋਵੇ ਕਿ ਉਸ ਨੂੰ ਵਰ ਮਿਲ ਹੀ ਨਹੀਂ ਸਕਿਆ। ਪਰ ਸੰਸਾਰ ਤੇ ਐਸਾ ਬਹੁਤ ਘੱਟ ਹੈ, ਗਰੀਬ ਦੀ ਗਰੀਬ ਬੱਚੀ ਨੂੰ ਵੀ ਵਰ ਮਿਲ ਜਾਂਦਾ ਹੈ, ਪਰ ਜਿਸ ਵਰ ਦਾ ਮੈਂ ਜ਼ਿਕਰ ਕਰ ਰਿਹਾ, ਕਈ ਜਨਮ ਜੀਵ ਦੇ ਲੰਘ ਜਾਂਦੇ ਨੇ, ਵਰ ਲੱਭਦਾ ਹੀ ਨਹੀਂ। ਆਹ ਸਾਧਨ ਨਹੀਂ ਵਰ ਮਿਲਦਾ, ਪਰਮਾਤਮਾ ਤੋਂ ਵਿਹੂਣਾ ਜਨਮਦਾ ਮਰਦਾ, ਫਿਰ ਜਨਮਦਾ ਫਿਰ ਮਰਦਾ। ਮਿਲ ਸਈਆਂ ਮੰਗਲ ਗਾ ਬਈ ਗੀਤ ਗੋਬਿੰਦ ਅਲਾਏ। ਸਤ ਸੰਗੀ ਇਹਦੇ ਚ ਸਹਾਇਤਾ ਕਰਦੇ ਨੇ, ਇਸ ਕਰਮ ਵਿੱਚ ਮਿਲ ਕੇ ਗੋਬਿੰਦ ਦੇ ਗੀਤ ਗਾਉਂਦੇ ਨੇ, ਮੰਗਲ ਸਈਆਂ ਮਿਲ ਕੇ ਗਾ ਰਹੀਆਂ ਨੇ। ਹਰ ਜਿਹਾ ਅਵਰ ਨਾ ਦਿੱਤਾ, ਕੋਈ ਦੂਜਾ ਲਵੇ ਨਾ ਲਾਏ, ਰੱਬ ਵਰਗਾ ਹੋਰ ਕੋਈ, ਕੋਈ ਦੂਜਾ ਉਸ ਦੀ ਬਰਾਬਰਤਾ ਨਹੀਂ ਕਰ ਸਕਦਾ। ਹਲਤ ਪਲਤ ਸਵਾਰੀਆਂ ਨੇਚਲ ਦਿੱਤੀਆਂ ਨੇ ਜਾ, ਉਹਨੇ ਨੇਚਲ ਖਾਣ ਦੇ ਦਿੱਤੀ, ਲੋਕ ਪ੍ਰਲੋਕ ਸਵਾਰ ਦਿੱਤਾ, ਹਲਤ ਪਲਤ ਸਵਾਰੀਆਂ ਨੇਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰੱਖਿਆ ਬਹੁੜ ਨਾ ਜਨਮੇ ਤਾ। ਸੰਸਾਰ ਸਾਗਰ ਤੋਂ ਰੱਖ ਲਿਆ, ਬਚਾ ਲਿਆ, ਜਨਮ ਮਰਨ ਵਿੱਚ ਨਹੀਂ ਹੁਣ ਆਉਣਾ, ਇਹ ਗੇੜੇ ਮੁੱਕ ਗਏ। ਸੰਸਾਰ ਸਾਗਰ ਤੇ ਰੱਖਣ ਬਹੁੜ ਨਾ ਜਨਮੇ ਤਾਏ, ਜੇਵਾ ਏਕ ਅਨੇਕੁਨ ਤਰੇ ਨਾਨਕ ਚਰਨੀ ਪਾਏ। ਜ਼ੁਬਾਨ ਸਾਡੀ ਇੱਕ ਹੈ ਤੇ ਗੁਣ ਪਰਮਾਤਮਾ ਤੇਰੀ ਅਨੇਕ ਨੇ, ਤੇਰੇ ਚਰਨੀ ਜਿਹੜੇ ਪੈ ਗਏ ਉਹ ਤਰ ਗਏ। ਫਲ ਗੁਣ ਨਿੱਤ ਸਲਾਈਏ ਜਿਸ ਨੂੰ ਤਿਲ ਨਾ ਤਮਾਏ। ਉਸ ਦੀ ਨਿੱਤ ਸਿਫਤ ਕਰਨੀ ਚਾਹੀਦੀ ਹੈ ਜਿਸ ਨੂੰ ਤਿਲ ਜਿੰਨਾ ਤਮਾ। ਸੰਸਾਰ ਦੇ ਦਾਤੇ ਦੇਂਦੇ ਥੋੜਾ ਨੇ, ਮੰਗਦੇ ਜ਼ਿਆਦਾ। ਇੱਥੇ ਤੇ ਐਸਾ ਕਿ ਦਾਨ ਜਿਹੜਾ ਸੂਈ ਦਾ ਤੇ ਚੋਰੀ ਹੈ ਰੰਦੀ। ਇੰਨਾ ਫਰਕ ਮਹਾਂਪੁਰਖਾਂ ਦੱਸੇ, ਕਹਿੰਦੇ ਨੇ ਪ੍ਰਮਾਤਮਾ ਨੂੰ ਤਿਲ ਜਿੰਨਾ ਤਮਾ ਨਹੀਂ, ਜੋ ਦਿੰਦਾ ਫਿਰ ਨਵਾਂ ਹੀ ਦਿੰਦਾ। ਆਪਣੇ ਕਦੀ ਖਿਆਲ ਕੀਤਾ ਹੋਵੇਗਾ, ਇੱਕ ਦੇ ਚਿਹਰੇ ਨਾਲ ਦੂਸਰਾ ਨਹੀਂ ਰਲਦਾ, ਜੋ ਇੱਕ ਵਾਰ ਬਣਾ ਦਿੱਤਾ ਦੁਬਾਰਾ ਨਹੀਂ ਬਣਾਉਂਦਾ। ਤੁਹਾਨੂੰ ਇੱਕ ਵਾਰ ਵਰਗਾ ਬੰਦਾ ਦੂਸਰਾ ਲੱਭਣਾ ਮੁਸ਼ਕਲ ਹੋਵੇਗਾ, ਬੰਦਾ ਤੇ ਕਿਤੇ ਰਿਹਾ ਇੱਕ ਪੱਤੇ ਵਰਗਾ ਪੱਤਾ ਦਰਖਤ ਦਾ ਲੱਭਣਾ ਮੁਸ਼ਕਲ ਹੋ ਜਾਏਗਾ। ਉਹਦੀ ਟਕਸਾਲ ਚੋਂ ਜੋ ਇੱਕ ਵਾਰੀ ਬਣ ਗਿਆ ਦੁਬਾਰਾ ਨਹੀਂ ਬਣਦਾ, ਦੁਬਾਰਾ ਨਵਾਂ ਹੀ ਬਣਦਾ ਹੈ। ਏਡਾ ਵੱਡਾ ਉਹ ਦਾਤਾ ਹੈ, ਉਸ ਦਾਤੇ ਦੀਆਂ ਦਾਤਾਂ ਕੀ ਗਿਣੀਏ, ਬੜੀ ਮਹਾਨ ਉਸਨੇ ਬਖਸ਼ਿਸ਼ ਕੀਤੀ। ਆਓ ਇੱਕ ਵਾਰ ਗੱਲ ਨੂੰ ਦੁਹਰਾ ਦਿਆਂ ਤੇ ਸਮਾਪਤੀ ਕਰ। ਸਭ ਤੋਂ ਵੱਡੀ ਮਿਹਰ ਉਸਨੇ ਕੀਤੀ ਜਿਹੜਾ ਸਾਨੂੰ ਮਨੁੱਖਾ ਜਨਮ ਬਖਸ਼ੀ, ਫਿਰ ਉਸ ਤੋਂ ਬਾਅਦ ਕਿਰਪਾ ਉਸਨੇ ਕੀਤੀ ਕਿ ਸਤਸੰਗਤ ਦੀ ਦਾਤ ਤੁਹਾਨੂੰ ਬਖਸ਼ੀ, ਫਿਰ ਬੜਾ ਸਿੱਧਾ ਮਾਰਗ ਸਿੱਖੀ ਦਾ ਬਖਸ਼ਿਆ ਜਿਸ ਵਿੱਚ ਕੋਈ ਗੋਰਖ ਧੰਦਾ ਨਹੀਂ। ਨੰਕਾਰ ਨੇ ਤੁਹਾਡੇ ਤੇ ਕਿੰਨੀ ਮਿਹਰ ਕੀਤੀ, ਕਿੰਨੀ ਬਖਸ਼ਿਸ਼ ਕੀਤੀ ਹੈ, ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਫਿਰ ਆਪ ਕਮਾਈ ਕਰਨੀ ਹੈ, ਆਪ ਕਮਾਈ ਕਰੋ, ਬਾਣੀ ਦਾ ਆਪ ਰਸ ਮਾਣੋ। ਗੁਰੂ ਕਾ ਸਿੰਘ ਕਿਸੇ ਦਾ ਗੁਲਾਮ ਨਹੀਂ, ਬੜਾ ਸੁਤੰਤਰ ਗੁਰਦੇਵ ਨੇ ਬਣਾਇਆ। ਇੱਥੇ ਕਹਿਣ ਵਾਲੇ ਤੇ ਸੁਣਨ ਵਾਲੇ ਸਾਰੇ ਦੇ ਸਾਰੇ ਬਰਾਬਰ ਨੇ, ਕੋਈ ਇੱਥੇ ਪ੍ਰੋਤ ਨਹੀਂ, ਕੋਈ ਇੱਥੇ ਕੋਈ ਹੋਰ ਬੰਦਾ ਵੱਖਰਾ ਗੁਰੂ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਤਾਬਿਆ ਵਿੱਚ ਸੁਣਨ ਵਾਲੇ ਕਹਿਣ ਵਾਲੇ ਸਾਰੇ ਬੈਠਦੇ ਨੇ। ਗੁਰਦੇਵ ਨੇ ਬੜੀ ਮਿਹਰ ਸਾਡੇ ਤੇ ਕੀਤੀ ਹੈ, ਜੇ ਉਸ ਦੀ ਮਿਹਰ ਨਾਲ ਆਪਣੇ ਆਪੇ ਨੂੰ ਪਰਚੋਲੀਏ, ਆਪਣੀ ਅਵਸਥਾ ਨੂੰ ਵੇਖੀਏ ਕਿ ਮੇਰੀ ਅਵਸਥਾ ਹੁਣ ਕਲਯੁਗ ਦੀ ਹੈ ਕਿ ਸਤਯੁਗ ਦੀ ਹੈ, ਮੇਰੀ ਅਵਸਥਾ ਹੁਣ ਇਸ ਵੇਲੇ ਕਿਹੜੀ ਹੈ, ਮੈਂ ਆਨੰਦ ਪਾਉਣ ਵਾਸਤੇ ਜਗਤ ਵਿੱਚ ਆਇਆ, ਕਦੀ ਉਸ ਆਨੰਦ ਦਾ ਕੋਈ ਰਸ ਮਿਲਿਆ, ਕੋਈ ਦਸ ਮਿਲੀ ਹੈ,
ਕਦੀ ਉਸ ਆਨੰਦ ਨਾਲ ਕੋਈ ਵਾਹ ਪਿਆ ਕਿ ਨਹੀਂ, ਕਦੀ ਉਹ ਆਨੰਦ ਆਇਆ ਕਿ ਨਹੀਂ, ਇਹ ਗੱਲ ਹੋਰ ਧਿਆਨ ਚ ਲੈ ਲੈਣੀ, ਇਸ ਨਾਲ ਸਮਾਪਤੀ ਹੈ। ਝੂਠਾ ਆਨੰਦ ਜਦੋਂ ਆਏਗਾ ਨਾ ਉਸ ਤੋਂ ਬਾਅਦ ਦੁੱਖ ਆ ਜਾਏਗਾ, ਪਰ ਸੱਚਾ ਆਨੰਦ ਜਿਸ ਵੇਲੇ ਆ ਗਿਆ ਫਿਰ ਉਹ ਆਨੰਦ ਰਹਿਣਾ ਹੀ ਆਨੰਦ ਹੈ, ਫਿਰ ਦੁੱਖ ਹੋ ਹੀ ਨਹੀਂ ਸਕਦਾ। ਵਾਹਿਗੁਰੂ ਬਖਸ਼ਿਸ਼ ਕਰੇ, ਕਿਰਪਾ ਕਰੇ, ਇਹ ਗੁਰਮਤ ਦੀਆਂ ਪੌੜੀਆਂ, ਬਾਣੀ ਦੀਆਂ ਪੌੜੀਆਂ ਚੜ੍ਹ ਕੇ ਆਨੰਦ ਦੇ ਘਰ ਤੱਕ ਪਹੁੰਚ ਸਕੀਏ। ਇੰਨੇ ਸ਼ਬਦ ਹੀ ਅੱਜ ਆਪਣੇ ਪ੍ਰਵਾਨ ਕਰ ਲੈਣ। ਭੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਪੁਰਸ਼ ਜੋ ਸਤ ਸੰਗ ਵੱਲ ਜਾਣ ਵਾਲੇ ਹਨ ਉਹਨਾਂ ਦੀ ਸੇਵਾ ਕਰਨ ਦਾ ਕਿੱਡਾ ਵੱਡਾ ਫਲ ਦੱਸਿਆ। ਪੁਰਾਤਨ ਸਮਿਆਂ ਵਿੱਚ ਅੱਜ ਤਰ੍ਹਾਂ ਦੇ ਪ੍ਰਬੰਧ ਨਹੀਂ ਸਨ ਜਿਵੇਂ ਅੱਜ। ਜਲ ਪਾਣੀ ਇਸ਼ਨਾਨ ਦਾ ਪ੍ਰਬੰਧ ਹੈ। ਅੱਗੇ ਲੋਕ ਦਰਿਆਵਾਂ ਤੇ ਇਸ਼ਨਾਨ ਕਰਦੇ ਸਨ, ਖੂਹ ਗਿਰਦੇ ਸਨ ਤਾਂ ਇਸ਼ਨਾਨ ਕਰਦੇ ਸਨ। ਉਸ ਸਮੇਂ ਦੀ ਗੱਲ ਨੂੰ ਮੁੱਖ ਰੱਖ ਕੇ

ਏਡਾ ਫਲ ਹੈ ਕਿ ਕੋਈ ਸ਼ਰਧਾ ਔਰ ਸਿਦਕ ਦੇ ਨਾਲ ਪੰਜ ਵੇਰਾਂ ਗੰਗਾ ਦਾ ਇਸ਼ਨਾਨ ਕਰ ਲਵੇ, ਪੰਜ ਵੇਰਾਂ ਪ੍ਰਾਗ ਰਾਜ ਦੀ ਪਵਿੱਤਰ ਧਰਤੀ ਪਵਿੱਤਰ ਤੀਰਥ ਤੇ ਜਾ ਕੇ ਇਸ਼ਨਾਨ ਕਰ ਲਵੇ। ਏਡਾ ਵੱਡਾ ਫਲ ਹੈ ਗੁਰੂ ਕੇ ਸਿੱਖ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣ ਦਾ। ਪੁਰਾਤਨ ਸਮੇਂ ਬਜ਼ੁਰਗ ਦੱਸਿਆ ਕਰਦੇ ਸਨ ਕਿ ਪਿਆਰ ਵਾਲੀਆਂ ਰੂਹਾਂ ਅੰਮ੍ਰਿਤ ਵੇਲੇ ਖੂਹ ਦੇ ਅੱਗੇ ਲੱਗ ਕੇ ਆਪ ਪੰਜਾਲੀ ਪਾ ਲੈਣੀ ਤੇ ਖੂਹ ਗੇੜਦੇ ਰਹਿਣਾ ਤੇ ਸੰਗਤਾਂ ਨੇ ਇਸ਼ਨਾਨ ਕਰਨਾ, ਨਾਲੇ ਸੇਵਾ ਵੀ ਹੋ ਜਾਣੀ ਨਾਲੇ ਸਰੀਰ ਦੀ ਕਸਰਤ ਹੋ ਜਾਣੀ। ਐਸੇ ਸਮੇਂ ਵੀ ਸਨ ਤੋ ਭਾਈ ਸਾਹਿਬ ਇਸ਼ਨਾਨ ਕਰਾਉਣ ਦੀ ਇਤਨੀ ਬਖਸ਼ਿਸ਼ ਕਰ ਰਹੇ ਹਨ ਕਿ ਏਡੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਜਿਹੜਾ ਕੋਈ ਸਿਦਕ ਪਿਆਰ ਦੇ ਨਾਲ ਇਸ਼ਨਾਨ ਕਰਾ ਦੇਵੇ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਵਾਏ ਕਾ। ਇਸ਼ਨਾਨ ਕਰਾ ਦੇਣਾ। ਅਗਲੀਆਂ ਤੁਕਾਂ ਵਿੱਚ ਆਪ ਦੱਸਦੇ ਹਨ ਕਿ ਸਿੱਖ ਕੋ ਪਿਲਾਏ ਪਾਣੀ ਪਾਓ ਕਰ ਕੁਰ ਖੈਤ, ਭਾਵਨਾ ਔਰ ਸਿਦਕ ਦੇ ਨਾਲ ਕਿਸੇ ਨੂੰ ਜਲ ਛਕਾ ਦੇਣਾ। ਏਡਾ ਫਲ ਹੈ ਕਿ ਪਵਿੱਤਰ ਧਰਤੀ ਤੇ ਕੁਰਖੇਤਰ ਦੀ ਧਰਤੀ ਤੇ, ਕਿਉਂਕਿ ਕੁਰਖੇਤਰ ਦੀ ਧਰਤੀ ਬੜੀ ਪਵਿੱਤਰ ਧਰਤੀ ਗਿਣੀ ਗਈ ਹੈ, ਔਰ ਐਸੀ ਪਵਿੱਤਰ ਧਰਤੀ ਤੇ ਕੋਈ ਅਸ਼ਮੇਧ ਜੱਗ ਕਰ ਲਵੇ ਤੇ ਏਡਾ ਫਲ ਹੈ ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਣਾ ਔਰ ਸੰਗਤਾਂ ਦੀ ਸੇਵਾ ਗੁਰੂ ਕਾ ਲੰਗਰ ਸਮਝ ਕੇ ਆਪਣੇ ਘਰ ਨੂੰ ਉਹਨਾਂ ਦੀ ਪ੍ਰਸਾਦੇ ਪਾਣੀ ਦੀ ਸੇਵਾ ਕਰਨੀ। ਉਚਾਰਨ ਕਰੋ ਸ੍ਰੀ ਇਹਦਾ ਸੇਵਾ ਔਰ ਸਿਮਰਨ ਦਾ ਫਲ ਹੈ ਕਿਸੇ ਨੂੰ ਪਿਆਰ ਭਾਵਨਾ ਦੇ ਨਾਲ ਪ੍ਰਸਾਦ ਛਕਾ ਦੇਣਾ। ਇਹ ਨਹੀਂ ਦਾਤਾ ਬਣ ਕੇ ਨਹੀਂ, ਕੋਈ ਜੇ ਦਾਤਾ ਬਣ ਕੇ ਕਿਸੇ ਨੂੰ ਖਵਾ ਰਿਹਾ ਜਾਂ ਦੇ ਰਿਹਾ ਤਾਂ ਅਹੰਕਾਰ ਹੈ। ਨਹੀਂ, ਜਿਹੜਾ ਕੋਈ ਬਈ ਪਿਆਰ ਭਾਵਨਾ ਦੇ ਨਾਲ ਤੈਨੂੰ ਸੇਵਾ ਦਿੱਤੀ ਏ, ਨਿਰੰਕਾਰ ਨੇ ਕੋਈ ਛਕ ਰਿਹਾ ਤੇਰੇ ਘਰ ਆ ਕੇ ਪ੍ਰਸਾਦ, ਤੂੰ ਸਮਝ ਕਿ ਉਹ ਅਕਾਲ ਪੁਰਖ ਵਾਹਿਗੁਰੂ ਉਹਨੇ ਨਦਰ ਕੀਤੀ ਹੈ। ਇਹ ਦਾਤਾਂ ਤਾਂ ਗੁਰੂ ਕੀਆਂ ਹਨ, ਮੈਨੂੰ ਕੇਵਲ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਹਾਂਪੁਰਖ ਸੰਤ ਸ਼ਾਮ ਸਿੰਘ ਜੀ ਜਿਨ੍ਹਾਂ ਨੇ ਗੁਰੂ ਘਰ ਦੀ ਬੇਅੰਤ ਸੇਵਾ ਕੀਤੀ ਹੈ, ਇਹਨਾਂ ਦਾ ਨਿਯਮ ਸੀ ਕਿ ਅੰਮ੍ਰਿਤ ਵੇਲੇ 2 ਵਜੇ ਜਾਗ ਕੇ

ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ। ਇਹਨਾਂ ਕੋਲ ਸਾਰਗੀ ਹੁੰਦੀ ਸੀ, ਵਜਾ ਕੇ ਇਹ ਸ਼ਬਦ ਬੋਲਣਾ ਤੇ ਗੁਰੂ ਕੇ ਦੁਆਰ ਅੰਮ੍ਰਿਤ ਵੇਲੇ ਖੁੱਲਦੇ ਸਨ ਹਰਿਮੰਦਰ ਸਾਹਿਬ ਦੇ। ਔਰ 72 ਸਾਲ ਇਹਨਾਂ ਨੇ ਇਹ ਸੇਵਾ ਬਿਲਾ ਨਾਗਾ ਨਿਭਾਈ ਹੈ। ਭਾਵੇਂ ਸਰੀਰ ਢਿੱਲਾ ਹੈ, ਬੁਖਾਰ ਹੈ, ਸਰੀਰ ਨਹੀਂ ਮੰਨਦਾ, ਫਿਰ ਵੀ ਆ ਕੇ ਹਾਜ਼ਰੀ ਲਵਾਈ ਹੈ। ਉਹ ਮਹਾਂਪੁਰਖ ਜੋ ਮੰਗਤਿਆਂ ਨੂੰ ਕਦੀ ਮੰਗਤਾ ਨਹੀਂ ਸਨ ਕਹਿੰਦੇ, ਗੋਬਿੰਦ ਲੋਕ ਕਿਹਾ ਕਰਦੇ ਸੀ, ਬਈ ਇਹ ਗੋਬਿੰਦ ਲੋਕ ਦੇ ਬੰਦੇ ਹਨ। ਸਰਦੀਆਂ ਦੇ ਦਿਨ ਸਨ, ਇੱਕ ਫਕੀਰ ਜੋ ਸਰਦੀ ਨਾਲ ਠਰ ਰਿਹਾ ਸੀ ਤੇ ਆਪਣੇ ਸੇਵਕ ਨੂੰ ਭੇਜਿਆ, ਚਾਦਰ ਦੇ ਕੇ ਗਰਮ ਜਾ ਬਾਈ, ਉਸ ਗੋਬਿੰਦ ਲੋਕ ਨੂੰ ਦੇ ਕੇ ਆ, ਇਹ ਸਾਈਂ ਦੇ ਲੋਕ ਹਨ। ਉਹ ਗਰਮ ਚਾਦਰ ਦੇ ਕੇ ਵਾਪਸ ਆ ਗਿਆ ਤੇ ਮਹਾਂਪੁਰਖ ਪੁੱਛਣ ਲੱਗੇ, ਕਿਉਂ ਬਾਈ ਚਾਦਰ ਦੇ ਆਇਆ? ਅਖੇ ਜੀ ਦੇ ਆਇਆ। ਕਹਿਣ ਲੱਗੇ, ਉਹਦੇ ਚਰਨੀ ਹੱਥ ਲਾਇਆ ਸੀ, ਹੱਥ ਜੋੜ ਕੇ ਉਸਦਾ ਧੰਨਵਾਦ ਕੀਤਾ ਸੀ। ਕਹਿੰਦਾ, ਜੀ ਐਸਾ ਤਾਂ ਨਹੀਂ ਕੀਤਾ। ਤੇ ਫਿਰ ਮਹਾਂਪੁਰਖ ਕਹਿਣ ਲੱਗੇ, ਤੂੰ ਚਾਦਰ ਦੇ ਨਹੀਂ ਆਇਆ, ਚਾਦਰ ਗੁਆ। ਕਹਿਣ ਲੱਗੇ, ਇਹ ਤਾਂ ਦਾਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਹਨ। ਜੇ ਉਸ ਵਾਹਿਗੁਰੂ ਨੇ ਤੈਨੂੰ ਸਮਰੱਥਾ ਦਿੱਤੀ ਹੈ, ਤੇਰੇ ਹੱਥੋਂ ਦੇ ਰਿਹਾ, ਤੇਰੇ ਹੱਥੋਂ ਦਿਵਾ ਰਿਹਾ, ਤੇ ਤੇਰਾ ਫਰਜ਼ ਹੈ ਉਸਦੇ ਚਰਨੀ ਹੱਥ ਲਾਉਣਾ, ਹੱਥ ਜੋੜ ਕੇ ਉਹਦਾ ਧੰਨਵਾਦ ਕਰਨਾ, ਚਰਨਾਂ ਤੇ ਪੈ ਪਿਆ। ਤੋ ਸੇਵਾ ਕਰਨ ਲੱਗਿਆਂ ਮਨ ਵਿੱਚ ਜੇ ਹੰਕਾਰ ਆ ਜਾਵੇ, ਬਈ ਮੈਂ ਦਾਤਾ ਹਾਂ, ਜਿਹਨੂੰ ਛਕਾਰਿਆਂ ਉਹ ਮੰਗਤਾ ਹੈ, ਤਾਂ ਫਿਰ ਸਾਡੇ ਪੱਲੇ ਕੁਝ ਨਹੀਂ ਰਹਿ ਜਾਏਗਾ। ਮਹਾਰਾਜ ਕਹਿੰਦੇ ਹਨ, ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਣ ਹਾਰ ਜਾਣੇ ਗਾਵਾਰ। ਜੇ ਵਾਹਿਗੁਰੂ ਨੇ ਤੈਨੂੰ ਸੇਵਾ ਬਖਸ਼ੀ ਹੈ ਗੁਰੂ ਕੇ ਸਿੱਖਾਂ ਦੀ, ਤਾਂ ਫਿਰ ਧੰਨ ਭਾਗ ਸਮਝ ਕੇ ਨਿਰਹੰਕਾਰ ਹੋ ਕੇ ਸੇਵਾ ਕਰੇਗਾ, ਤਾਂ ਏਡਾ ਵੱਡਾ ਫਲ ਮਿਲੇਗਾ ਕਿ ਸਿੱਖ ਕੋ ਪਿਲਾਏ ਪਾਣੀ, ਪਾਉ ਕਰ ਕੁਰਖੈਤ ਅਸ਼ਵ ਮੇਧ ਜਗ, ਫਲ ਸਿੱਖ ਕੋ ਜਿਵਾਏ ਕਾ। ਜਿਵਾਏ ਕਹਿੰਦੇ ਨੇ ਕਿਸੇ ਨੂੰ ਪ੍ਰਸਾਦ ਛਕਾਉਣਾ, ਇਹਦਾ ਫਲ ਭਾਈ ਸਾਹਿਬ ਦੱਸ

ਸਿੱਖਾਂ ਦੇ ਕਦਮ ਚੱਲਦੇ ਹਨ ਸਤ ਸੰਗਤ ਵੱਲ। ਗੁਰੂ ਕੇ ਸਿੱਖ ਦੇ ਕਦਮ ਕਦੇ ਮਾੜੇ ਪਾਸੇ ਨਹੀਂ ਜਾਂਦੇ। ਜੇ ਗੁਰੂ ਕੇ ਸਿੱਖ ਦੇ ਕਦਮ ਸ਼ਰਾਬਾਂ ਦੇ ਠੇਕਿਆਂ ਤੇ ਸਿਨਮਿਆਂ ਕਲੱਬਾਂ ਵਿੱਚ ਜਾ ਰਹੇ ਹਨ, ਮਾੜੇ ਪਾਸੇ ਜਾ ਰਹੇ ਹਨ, ਤਾਂ ਇਹਨਾਂ ਕਦਮਾਂ ਦੀ ਕੋਈ ਕੀਮਤ ਨਹੀਂ ਹੈ, ਕੋਈ ਮੁੱਲ ਨਹੀਂ। ਭਾਈ ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਕਦਮ ਸਤਸੰਗ ਵੱਲ ਜਾਂਦੇ ਹਨ, ਜਿਨ੍ਹਾਂ ਦੇ ਕਦਮ ਮਨੁੱਖਤਾ ਦੀ ਸੇਵਾ ਲਈ ਪਰਉਪਕਾਰ ਲਈ ਉੱਠਦੇ ਹਨ, ਬੇਸ਼ੱਕ ਮੇਰੇ ਤਨ ਦੇ ਚਮੜਾ ਲਹਾ ਕੇ ਜੁੱਤੀਆਂ ਬਣਵਾ ਕੇ ਉਹਨਾਂ ਗੁਰਸਿੱਖਾਂ ਨੂੰ ਪਹਿਨਾ ਦਿਓ। ਭਾਈ ਸਾਹਿਬ ਨੇ ਇੱਕ ਬੰਦਾ ਬੜਾ ਸੁੰਦਰ ਸਵਾਲ ਕੀਤਾ ਕਿ ਸਿਰ ਉੱਚਾ ਨੀਵੇਂ ਚਰਨ, ਆਖਿਆ ਸਿਰ ਉੱਚਾ ਹੈ ਪੈਰ ਨੀਵੇਂ ਹਨ, ਪਰ ਇਹ ਸਿਰ ਪੈਰਾਂ ਵੱਲ ਕਿਉਂ ਝੁਕਦਾ ਤੇ ਸਾਰਿਆਂ ਪੈਰਾਂ ਤੇ ਵੀ ਨਹੀਂ ਝੁਕਦਾ? ਤੇ ਕਿਸੇ ਗੁਰਮੁਖ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਤਾਂ ਮੁੜ-ਮੁੜ ਮਸਤਕ ਤੇ ਲਾਈਦੀ ਹੈ, ਮੁੜ-ਮੁੜ ਮਸਤਕ ਤੇ ਲਾਈਦੀ ਹੈ। ਆਖਿਆ ਉਹਨਾਂ ਚਰਨਾਂ ਵਿੱਚ, ਉਹਨਾਂ ਕਦਮਾਂ ਵਿੱਚ ਕੀ ਖੂਬੀ ਕੀ ਹੈ? ਭਾਈ ਸਾਹਿਬ ਨੇ ਬੜਾ ਸੁੰਦਰ ਸਵਾਲ ਕੀਤਾ ਕਿ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ, ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਸਾਰੀ ਜੋ ਸੁੰਦਰਤਾ ਹੈ ਉਹ ਇਸ ਮੁਖ ਤੇ ਹੈ, ਸਾਰੇ ਸੁੰਦਰ ਚੇਹਨ ਮੁਖ ਤੇ ਹਨ, ਤੇ ਫਿਰ ਕਦਮਾਂ ਦੀ ਪੂਜਾ ਕਿਉਂ ਹੁੰਦੀ ਹੈ? ਕਦਮਾਂ ਵੱਲ ਸਿਰ ਕਿਉਂ ਜਾਂਦਾ ਹੈ ਤੇ ਸਾਰਿਆਂ ਕਦਮਾਂ ਤੇ ਵੀ ਨਹੀਂ ਝੁਕਦਾ, ਤੇ ਕਿਸੇ ਗੁਰਮੁਖ ਦੇ ਜੀ ਕਰਦਾ ਕਿ ਇਹਦੇ ਚਰਨ ਚੁੰਮ ਲਵਾਂ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨਾਂ ਕਦਮਾਂ ਵਿੱਚ ਕੀ ਖੂਬੀ ਹੈ? ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ, ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ। ਸਾਰੇ ਚੇਹਨ ਸਰੀਰ ਦੇ ਛੱਡ ਕੇ ਕਦਮਾਂ ਦੀ ਪੂਜਾ ਕਿਉਂ ਹੁੰਦੀ ਹੈ? ਤਾਂ ਭਾਈ ਸਾਹਿਬ ਕਹਿੰਦੇ ਨੇ ਕਦਮਾਂ ਦੀ ਪੂਜਾ ਤਾਂ ਹੁੰਦੀ ਹੈ ਕਿ ਉਹ ਕਦਮ ਸਤਸੰਗਤ ਵੱਲ ਜਾਂਦੇ ਹਨ। ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਤੇ ਫਿਰ ਬਾਣੀ ਪੜਦਾ ਜਾ ਰਿਹਾ, ਕਿੱਧਰ ਚੱਲੇ ਹੋ ਜੀ? ਸਤਸੰਗ ਵਿੱਚ ਜਾ ਰਿਹਾ। ਕਿੱਧਰ ਚੱਲੇ ਹੋ ਜੀ? ਇਹ ਪਰਉਪਕਾਰ ਦਾ ਕੋਈ ਕੰਮ ਸੀ, ਉਹ ਕਰਨ ਚੱਲਿਆ। ਤੇ ਭਾਈ ਸਾਹਿਬ ਕਹਿੰਦੇ ਨੇ ਫਿਰ ਮੈਂ ਉਹਨਾਂ ਦਾ ਸਤਿਕਾਰ ਕਿਵੇਂ ਕਰਾਂ? ਐਸੇ ਕਦਮ ਜੋ ਪਰਉਪਕਾਰ ਲਈ ਉੱਠਦੇ ਹਨ, ਸਤਸੰਗ ਲਈ ਉੱਠਦੇ ਹਨ, ਉਹਨਾਂ ਕਦਮਾਂ ਦਾ ਮੈਂ ਕਿਵੇਂ ਸਤਿਕਾਰ ਕਰਾਂ? ਤਾਂ ਭਾਈ ਸਾਹਿਬ ਕਹਿੰਦੇ ਹਨ ਕਿ ਗੁਰ ਸਰਣੀ ਸਾਧ ਸੰਗਤੀ ਜੋ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ। ਆਖਿਆ ਮੈਂ ਆਪਣੇ ਧਨ ਭਾਗ ਸਮਝਾਂਗਾ ਜੇ ਇਸ ਤਨ ਦੇ ਚਮੜੇ ਦੇ ਜੋੜੇ ਬਣਨ ਤੇ ਉਹ ਗੁਰੂ ਕੇ ਸਿੱਖ ਪਹਿਰਨ, ਮੈਂ ਆਪਣੇ ਧਨ ਭਾਗ ਸਮਝਾਂਗਾ। ਇੱਕ ਗੁਰਸਿੱਖ ਦੇ ਨਾਲ ਪਿਆਰ ਹੈ, ਗੁਰੂ ਦੇ ਨਾਲ ਤਾਂ ਭਾਈ ਸਾਹਿਬ ਗੁਰਦਾਸ ਜੀ ਦਾ ਪਤਾ ਨਹੀਂ ਕਿਤਨਾ ਕੁ ਪਿਆਰ ਹੋਵੇਗਾ, ਪਰ ਇਹ ਪਿਆਰ ਇੱਕ ਗੁਰੂ ਕੇ ਸਿੱਖ ਨਾਲ, ਸਿੱਖ ਨੇ ਏਡਾ ਪਿਆਰ ਕਰਨਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਏਡਾ ਫਲ ਹੈ ਗੁਰੂ ਕੇ ਸਿੱਖ ਦੀ ਸੇਵਾ ਕਰਨ ਦਾ ਔਰ ਸਤਸੰਗ ਵਿੱਚ ਜਾਣ ਦਾ।

ਗੁਰੂ ਕਾ ਜਸ ਕਰਕੇ ਉਹ ਰਾਤ ਕੱਟ ਲੈਣੀ, ਅੰਮ੍ਰਿਤ ਵੇਲੇ ਫਿਰ ਇਸ਼ਨਾਨ ਕਰਕੇ ਕੀਰਤਨ ਕਰਨਾ, ਨਿਤਨੇਮ ਕਰਨਾ ਤੇ ਫਿਰ ਸਾਰਾ ਦਿਨ ਸਫ਼ਰ ਕਰਨਾ। ਤੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਜਦੋਂ ਗੁਰੂ ਕੇ ਸਿੱਖ ਆਇਆ ਕਰਦੇ ਸਨ ਤੇ ਫਿਰ ਪਿਆਰ ਵਾਲਿਆਂ ਨੇ ਉਹਨਾਂ ਦੇ ਮੁੱਠੀ ਚਾਪੀ ਕਰਨੀ, ਚਰਨ ਘੁੱਟਣੇ, ਉਹਨਾਂ ਨੂੰ ਸੁੱਖ ਦੇਣਾ, ਕਿਉਂਕਿ ਅੰਮ੍ਰਿਤ ਵੇਲੇ ਉਹੀ ਜਾਗ ਸਕਦਾ ਹੈ ਜੋ ਸਮੇਂ ਸਿਰ ਰਾਤ ਨੂੰ ਆਰਾਮ ਕਰੇਗਾ। ਤੇ ਗੁਰੂ ਕੇ ਸਿੱਖ ਮੁੱਠੀ ਚਾਪੀ ਕਰਕੇ ਬੜੇ ਪਿਆਰ ਦੇ ਨਾਲ ਗੁਰਸਿੱਖਾਂ ਨੂੰ ਸੁਆਇਆ ਕਰਦੇ ਸਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪੂਰਨੇ ਸਿਰਫ ਸਿੱਖਾਂ ਹੀ ਨੇ ਨਹੀਂ ਪਾਏ, ਜਦੋਂ ਕਾਬਲ ਤੋਂ ਸੰਗਤਾਂ ਆਈਆਂ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਵੀ ਪਿਪਲੀ ਸਾਹਿਬ ਗਏ, ਗੁਰੂ ਕਾ ਲੰਗਰ ਬਣਾ ਕੇ ਉਹਨਾਂ ਦੇ ਧਰਮ ਸਪਤਨੀ ਮਾਤਾ ਗੰਗਾ ਜੀ ਦੋਨੋਂ ਜਣੇ ਜਾ ਰਹੇ ਹਨ ਗੁਰੂ ਕੇ ਦਰ ਦੀ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨ ਲਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੱਖੇ ਦੀ ਸੇਵਾ ਕਰ ਰਹੇ ਹਨ ਤੇ ਜਗਤ ਮਾਤਾ ਗੰਗਾ ਜੀ ਸਾਰਿਆਂ ਦੀ ਜਲ ਪਾਣੀ ਦੀ ਸੇਵਾ ਕਰ ਰਹੇ ਹਨ। ਤੇ ਜਦੋਂ ਸੰਗਤਾਂ ਨੂੰ ਲੰਗਰ ਛਕਾ ਲਿਆ ਤੇ ਹੁਣ ਜਗਤ ਮਾਤਾ ਗੰਗਾ ਜੀ ਹੱਥ ਸੁੱਚੇ ਕਰਾ ਕੇ ਤੇ ਸੰਗਤਾਂ ਦੇ ਜੂਠੇ ਬਰਤਨ ਮਾਂਜ ਰਹੇ ਹਨ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁੱਠੀ ਚਾਪੀ ਕਰ ਰਹੇ ਹਨ, ਆਪ ਸਮਰੱਥ ਪੁਰਖ ਹੁੰਦੇ ਹੋਏ, ਸਰਵ ਕਲਾ ਸਮਰੱਥ ਆਪ ਹੁੰਦੇ ਹੋਏ ਵੀ ਏਡੀ ਸੇਵਾ ਦੇ ਪੂਰਨੇ ਪਾ ਕੇ ਦੱਸੇ ਪੰਜਵੇਂ ਗੁਰੂ ਨਾਨਕ, ਜਿਨ੍ਹਾਂ ਦੀ ਉਸਤਤ ਕਰਦਿਆਂ ਭੱਟਾਂ ਨੇ ਕਿਹਾ ਕਿ ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ। ਏਡੀ ਵੱਡੀ ਹਸਤੀ ਹੋਣ ਦੇ ਬਾਵਜੂਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਿਵੇਂ ਸੇਵਾ ਦੇ ਪੂਰਨੇ ਪਾ ਕੇ ਸਾਨੂੰ ਦੱਸੇ। ਸ਼ਾਮਾਂ ਦਾ ਸਮਾਂ ਹੈ, ਕਿਸੇ ਨੇ ਪਛਾਣਿਆ ਨਹੀਂ ਕਿ ਜਿਨ੍ਹਾਂ ਦੇ ਦਰਸ਼ਨਾਂ ਨੂੰ ਅਸੀਂ ਆਏ ਹਾਂ ਉਹੀ ਸਾਡੀ ਪੱਖੇ ਦੀ ਸੇਵਾ ਕਰ ਰਿਹਾ, ਉਹੀ ਜਲ ਪਾਣੀ ਦੀ ਸੇਵਾ ਕਰ ਰਿਹਾ, ਉਹੀ ਮੁੱਠੀ ਚਾਪੀ ਕਰ ਰਿਹਾ, ਤੇ ਜਿਹਦੀ ਵੀ ਮੁੱਠੀ ਚਾਪੀ ਕਰਦੇ ਹਨ ਉਹ ਸਿੱਖ ਅਸ਼ੀਸ਼ਾਂ ਦੇ ਰਹੇ ਹਨ। ਧੰਨ ਹੈ ਗੁਰੂ ਕੇ ਸਿੱਖਾ, ਤੇਰਾ ਜੀਵਨ ਧੰਨ ਹੈ, ਤੈਨੂੰ ਨਾਮ ਚਿੱਤ ਆਵੇ। ਵਾਹਿਗੁਰੂ ਨੇ ਜੋ ਤੈਨੂੰ ਸੇਵਾ ਦਾ ਪਿਆਰ ਬਖਸ਼ਿਆ, ਕੋਈ ਸੇਵਾ ਦਾ ਕਿਨਕਾ ਗੁਰੂ ਸਾਡੀ ਵੀ ਝੋਲੀ ਪਾਵੇ। ਇਸ ਤਰ੍ਹਾਂ ਦੀਆਂ ਅਸ਼ੀਸ਼ਾਂ ਲੈ ਰਹੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਪਰਤ।

ਦਾਸ ਜੀ ਕਹਿੰਦੇ ਨਾ, ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ। ਜੇ ਪਾਵਨਾ ਦੀ ਕੋਈ ਇੱਕ ਕੌਡੀ ਵੀ ਗੁਰੂ ਅੱਗੇ ਰੱਖ ਦਿੰਦਾ ਨਾ, ਪਾਵਨਾ ਦੀ ਸਿਦਕ ਦੀ ਹੰਕਾਰ ਨਾ ਹੋਵੇ, ਕਿਉਂਕਿ ਹੰਕਾਰ ਸ਼ੁਭ ਕਰਮਾਂ ਨੂੰ ਖਾ ਜਾਂਦਾ। ਇਸ ਲਈ ਹੰਕਾਰ ਤੋਂ ਰਹਿਤ ਹੋ ਕੇ ਜੇ ਗੁਰੂ ਅੱਗੇ ਇੱਕ ਕੌਡੀ ਵੀ ਸ਼ਰਧਾ ਦੀ ਰੱਖ ਰਿਹਾ, ਉਹਦੇ ਬਦਲੇ ਸਰਬ ਨਿਧਾਨ ਦਾਨ ਦੀ ਦਾਤ ਗੁਰੂ ਦੇ ਦਿੰਦਾ, ਭਾਵ ਇਹ ਲੋਕ ਵੀ ਸੁਖੀ ਹੋ ਜਾਂਦਾ ਹੈ, ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਇਹਦੀਆਂ ਬਖਸ਼ਿਸ਼ਾਂ, ਇਹਦੀਆਂ ਰਹਿਮਤਾਂ ਗੁਰੂ ਕਰ ਦਿੰਦਾ, ਪਰ ਸਾਡੇ ਅੰਦਰ ਭਾਵਨਾ, ਸਾਡੇ ਅੰਦਰ ਪਿਆਰ ਦੀ ਲੋੜ ਹੈ। ਜੇ ਪਿਆਰ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ, ਜੇ ਪਿਆਰ ਹੈ ਤਾਂ ਸਭੋ ਕੁਝ ਹੈ। ਇਸ ਲਈ ਗੁਰੂ ਨੇ ਸਾਨੂੰ ਪਿਆਰ ਦੱਸਿਆ ਕਿ ਗੁਰਸਿੱਖ ਨੇ ਗੁਰਸਿੱਖ ਦੇ ਨਾਲ ਕਿਤਨਾ ਪਿਆਰ ਕਰਨਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਇੱਕ ਪਿਆਰ ਦਾ ਪ੍ਰਗਟਾਵਾ ਜੋ ਸਾਨੂੰ ਗੁਰੂ ਨੇ ਕੀਤਾ, ਕੋਈ ਕਿਨਕਾ ਅਸੀਂ ਆਪਣੇ ਹਿਰਦੇ ਵਿੱਚ ਵਸਾਵਾਂਗੇ, ਗੁਰੂ ਕੀਆਂ ਸੰਗਤਾਂ ਦੇ ਸ਼ਰਧਾ ਨਾਲ ਜੋੜੇ ਚਾੜਾਂਗੇ, ਜੂਠੇ ਬਰਤਨ ਮਾਂਜਾਂਗੇ, ਸੇਵਾ ਕਰਾਂਗੇ। ਪਿਆਰੀ ਸਾਧ ਸੰਗਤ, ਸੇਵਾ ਦੇ ਨਾਲ ਫਿਰ ਦਰਗਾਹ ਵਿੱਚ ਥਾਂ ਬਣ ਜਾਊਗੀ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਹਜ਼ੂਰ ਕਹਿੰਦੇ ਨਾ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਆਪੇ ਨੂੰ ਗਵਾ ਕੇ ਜਿਹੜੀ ਸੇਵਾ ਕੀਤੀ ਜਾਵੇ ਗੁਰੂ ਦੇ ਦਰ ਦੀ, ਉਹ ਸੇਵਾ ਮਹਾਨ ਸੇਵਾ ਹੈ, ਉਹ ਸੇਵਾ ਲੋਕ ਪਰਲੋਕ ਸਵਾਰ ਦਿੰਦੀ ਹੈ। ਇਸ ਲਈ ਭਾਈ ਸਾਹਿਬ ਗੁਰਦਾਸ ਨੇ ਕਿਹਾ ਕਿ ਪੰਜ ਵਾਰ ਗੰਗ ਜਾਏ। ਇਹ ਤਾਂ ਪੁੰਨ ਹੈ ਕਿਸੇ ਸਿੱਖ ਦਾ ਇਸ਼ਨਾਨ ਕਰਾਉਣਾ, ਅਸ਼ਵੇਧ ਜਗ ਦਾ ਫਲ ਹੈ ਕਿਸੇ ਨੂੰ ਪ੍ਰਸ਼ਾਦ ਛਕਾ ਦੇਣਾ, ਤੇ ਸੱਤ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦਈਏ। ਇਤਨਾ ਪੁੰਨ ਹੈ ਕਿਸੇ ਨੂੰ ਗੁਰੂ ਕਾ ਸ਼ਬਦ ਸਿਖਾ ਦੇਣਾ। 20 ਵੇਰਾਂ ਜੇ ਸਾਧ ਸੰਗਤ ਦੇ ਦਰਸ਼ਨ ਕਰੀਏ, ਇਹਦਾ ਫਲ ਪ੍ਰਾਪਤ ਹੁੰਦਾ ਕਿਸੇ ਥੱਕੇ ਹੋਏ ਗੁਰੂ ਕੇ ਸਿੱਖ ਦੀ ਮੁੱਠੀ ਚਾਪੀ ਕਰਨੀ, ਉਸ ਨੂੰ ਸੁੱਖ ਦੇਣਾ। ਗੁਰੂ ਕਿਰਪਾ ਕਰੇ ਕੋਈ ਕਿਨਕਾ ਸੇਵਾ ਦਾ ਸਾਨੂੰ ਵੀ ਤੇ ਤੁਹਾਨੂੰ ਵੀ ਪ੍ਰਾਪਤ ਰਹੇ, ਅਸੀਂ ਆਪਣਾ ਜੀਵਨ ਸਫਲ

ਹਥਿਆਰ ਵਾਲਿਆਂ ਨੇ ਕੀ ਕੁਝ ਨਹੀਂ ਕੀਤਾ, ਕਿਵੇਂ ਮਨਾ ਲਿਆ ਆਪਣੇ ਮਾਲਕ ਨੂੰ। ਆਖਿਆ ਕਰਵਤਰ ਭਲਾ, ਕਾਂਸ਼ੀ ਦੇ ਕਲਵੱਤਰ ਵਿੱਚ ਕੱਟਿਆ ਜਾਣਾ ਤਾਂ ਚੰਗਾ ਹੈ, ਪਰ ਤੂੰ ਮੁੱਖ ਮੋੜ ਲਵੇਂ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਹ ਪਿਆਰ ਵਾਲਿਆਂ ਦੀਆਂ ਬਾਤਾਂ ਹਨ।

ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮਾਂਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸੇ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾ ਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਨਿਬਲਾਗ ਬੜ ਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਿਆ ਇਚ ਪੁਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜੂਰੀ ਜਿਸਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੇ ਜੇ ਕਾਲ ਨ ਪਾਣੈ ਸੋ ਕਿਉ ਬਿਸਰੇ ਜੇ ਕੀ ਆ ਜਾਣੈ ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੇ ਜੇ ਜੀਵਨ ਜੀਆ ਸੋ ਕਿਉ ਬਿਸਰੇ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉ ਬਿਸਰੇ ਜੇ ਬਿਕਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੇ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਧਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਤ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋਊ ਪਾਵੇ ਸੰਗ ਏਕ ਬਸਤ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਅਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲੀ ਸੋ ਕਰਨੀ ਸੋਭਾ ਤਨਵੰਤ ਹਿਰਦੇ

ਪਰਮ ਸਤਿਕਾਰਯੋਗ ਸਤਸੰਗ ਜੀਓ, ਆਓ ਹੁਣ ਆਪਾਂ ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਪਾਸਿਓਂ ਸ਼ਬਦ ਕੀਰਤਨ ਸਰਵਨ ਕਰੀਏ। ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰ ਰਹੇ ਹਨ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਮਨ ਨੂੰ ਡਰਾਉਣ ਦੀ ਕੀ ਲੋੜ ਹੈ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ

ਸਵਰਨਜੀਤ ਕੌਰ ਵੱਲੋਂ ਅਤ ਸ਼ਰਧਾ ਪਿਆਰ ਤੇ ਸਤਿਕਾਰ ਸਹਿਤ ਗੁਰਫਤਿਹ ਪ੍ਰਵਾਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ, ਗੌੜੀ ਸੁਖਮਨੀ ਮਹਿਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ। ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨੰਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿੰਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ। ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸੇ ਆਪ ਬੁਝਾਇਆ,

इंद्र कुमेर विष्णु शिव पारे गण गण दर्ब फरिश्ते चारे आखे बार बार कर रहे उचार गुरु नानक तो सद बलिहार गुरु नानक दी महिमा आखे ज्ञान ध्यान किश कर्म ना जाना सार ना जाना तेरी सब ते वड्डा सतगुरु नानक जिन कल राखी मेर गुरु नानक सब तो वड्डा क्यों है सब दुनिया दे पैगंबरां तो गुरु नानक वड्डा क्यों है क्योंकि गुरु नानक जेडी निम्रता किसे विच नहीं आखिया हुए जो बहुत पारसा इस जहां में वली व नबी देवता इस जहां में जिन्हें भेजता है खुदा इस जहां में फक्त उनके पैरों को उन्हें मानते हैं मगर तुझको सारे गुरु जानते सारिया का जगत गुरु गुरु नानक देव सच्चे पातशाह जिसकी महिमा अकथ है कोई गणत गणी नहीं जा सकती जिमें आखिए राज में राज जोग में जोगी तप में तपीसर ग्रस्त में भोगी त्याए त्याए महा सुख पाया नानक तिस पुरख का किने अंत न पाए कोई अंत नहीं पा सकिया जिसने एक बार गुरु नानक सच्चे पातशाह दे दर्शन कर ले नदर हो गई गुरु नानक पातशाह दी ओ जीवन बदल गए हजूर गुरु नानक सच्चे पातशाह नाल बाला ते मरदाना मरदाने ने बेनती चा की गरीब नवाज हुन किधर दियां तैयारियां हन हजूर ने नेत्र बंद किते ते आखन लगे मरदानिया चल चलिए साड़ी दरगाह तो ड्यूटी लगी है जेड़ा ना समझे वही उन्हू घर जाके समझा कलयुगी जीवा नू तारण वास्ते चल मरदानिया चली फिर जिथे भी गए साहेब मरदाने नू आखिया मरदानिया रबाब बजा जा मरदाने दी रबाब वजी हजूर दा इलाही गला खुलिया ते जिस किसे ने ए कीर्तन सरवण कीता फिर सब कोई मंत्र मुग्ध हो गए सब कोई ढल गया सब कोई गुरु नानक दे चरणा दा पौरा बन गया सत संगत बोलो श्री वाह अज मरदाने ने पुछया गरीब नवाज हुण किधर दिया तैयारियां हन किस पासे नूं संगत नूं तारण जा रहे हो बाबे आख्या चल मरदानिया एक फकीर है जिसका नाम है सौ सुहागन मरदानिया है फकीर दुनिया आन सजदे कर दी है मथे टेक दी है पर मरदानिया है पखंडी चल इस नूं सचमुच दी सुहागन करिए हजूर बाले मरदाने नूं नाल लैके तुर पए किथे आन पहुंचे जिथे सौ सुहागण दा डेरा सी जो पखंड रचा के बैठा सी दुनिया नूं ए आखदा सी भी पूर्णमासी दी रात मेरी सेजा ते सौ आउंदा भाव की पूर्णमासी दी रात नूं मेरी सेजा ते परमात्मा आउंदा मैं बड़ा उच्चा हां बड़ा सुच्चा हां दुनिया इस दी सूरत वेख के दुनिया इसका पहरावा देख के दुनियादार अपनी दुखां नूं मिटावण दी खातर भजे आउंदे सन पिटावां लियाउंदे सन मथे टेकदे सन पर ए सौ सुहागण फकीर अंदरों जानदा है मैं तां अधूरा हां मैं किसे दी झोली भरण जोगा नहीं चल मरदानिया इस नूं सच दा उपदेश देईए अज ओहियो दिन सी बहुत संगतां जुड़ियां सन दूरों दूरों लोग अपनियां पेटावां लिया के पूर्णमासी दी रात नूं सौ सुहागण फकीर दे दरवाजे ते बैठदे सन
ਤੇ ਜਿਸ ਵੇਲੇ ਸਵੇਰੇ ਬੂਹਾ ਖੁੱਲਦਾ ਸੀ ਤੇ ਸਭ ਕੋਈ ਚਰਨਾਂ ਦੀ ਸ਼ੋਅ ਪ੍ਰਾਪਤ ਕਰਨ ਵਾਸਤੇ ਆਪਣਾ ਆਪ ਕੁਰਬਾਨ ਕਰਨ ਤੱਕ ਜਾਂਦਾ ਸੀ। ਅੱਜ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਬਾਲੇ ਮਰਦਾਨੇ ਨੂੰ ਲੈ ਕੇ ਆਣ ਪਹੁੰਚੇ, ਅੱਗੋਂ ਬੜੀ ਭੀੜ ਲੱਗੀ ਹੋਈ। ਹਜ਼ੂਰ ਕਹਿਣ ਲੱਗੇ ਮਰਦਾਨਿਆਂ, ਆਹ ਸਾਹਮਣੇ ਜਿਹੜਾ ਖਲੋਤਾ ਹੈ ਨਾ ਦਰਬਾਨ, ਇਹਨੂੰ ਪੁੱਛ ਬਈ ਅਸੀਂ 100 ਸੁਹਾਗਣ ਦੇ ਦਰਸ਼ਨ ਕਰਨੇ ਆ, ਪਰਦੇਸੀ ਹਾਂ, ਫਕੀਰ ਹਾਂ, ਦੂਰੋਂ ਚੱਲ ਕੇ ਆਏ ਹਾਂ। ਸਤ ਬਚਨ ਜਾ ਮਰਦਾਨਾ ਦਰਬਾਨ ਦੇ ਕੋਲ ਗਿਆ, ਜਾ ਬੇਨਤੀ ਕੀਤੀ। ਉਹਨੇ ਤੱਕਿਆ, ਕੋਈ ਫਕੀਰ ਹੈ ਜਿਸਦੇ ਚਿਹਰੇ ਤੇ ਕੋਈ ਅਨੋਖਾ ਜਲਾਲ ਹੈ? ਤਾਂ ਮਰਦਾਨੇ ਨੇ ਪੁੱਛਿਆ, ਆ ਵੀ ਪਿਆਰਿਆ ਕਿਵੇਂ ਆਏ? ਤਾਂ ਮਰਦਾਨੇ ਨੇ ਆਖਿਆ, ਜੀ ਅਸੀਂ 100 ਸੁਹਾਗਣ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਦਰਬਾਨ ਨੇ ਆਖਿਆ, ਜਾਪਦਾ ਕੋਈ ਨਵਾਂ ਆਏ? ਆ ਤੱਕਦਾ ਨਹੀਂ, ਜਿਤਨੇ ਲੋਕ ਖਲੋਤੇ ਹਨ ਸਭ ਕੋਈ 100 ਸੁਹਾਗਣ ਦੇ ਦਰਸ਼ਨਾਂ ਵਾਸਤੇ ਆਏ ਹਨ। ਤੂੰ ਵੀ ਬਹਿ ਜਾ ਬਈ, ਜਿਸ ਵੇਲੇ ਸਵੇਰ ਹੋਏਗੀ, ਦਿਨ ਚੜੇਗਾ, 100 ਸੁਹਾਗਣ ਜੀ ਬੂਹਾ ਖੋਲਣਗੇ, ਤੂੰ ਵੀ ਦਰਸ਼ਨ ਕਰ ਲਈ ਤੇ ਨਾਲੇ ਫਿਰ ਆਪਣੀ ਜਿਹੜੀ ਵਿਥਾ ਹੈ ਮਨ ਦੀ ਅੱਗੇ ਰੱਖ ਲੈ। ਤੂੰ ਵਾਪਸ ਪਰਤਿਆ, ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਮਰਦਾਨੇ ਨੇ ਬੇਨਤੀ ਕੀਤੀ ਗਰੀਬ ਨਵਾਜ, ਉਹ ਤਾਂ ਕਹਿੰਦੇ ਹਨ ਕੱਲ ਨੂੰ ਦਰਸ਼ਨ ਹੋਣਗੇ। ਹਜ਼ੂਰ ਕਹਿਣ ਲੱਗੇ, ਨਾ ਮਰਦਾਨੇ ਆ ਬਈ, ਅਸੀਂ ਤਾਂ ਦੂਰੋਂ ਚੱਲ ਕੇ ਆਏ, ਜਾਂ ਇੱਕ ਵਾਰੀ ਫਿਰ ਬੇਨਤੀ ਕਰ। ਸਤ ਬਚਨ ਹੁਕਮ ਮੰਨ ਕੇ ਜਿਸ ਵੇਲੇ ਮਰਦਾਨਾ ਗਿਆ, ਜਾ ਕੇ ਮੁੜ ਬੇਨਤੀ ਕੀਤੀ, ਉਹਨੇ ਅੱਗੇ ਉਹੀ ਜਵਾਬ ਦਿੱਤਾ, ਕਿਉਂ ਵੀ ਪਰਦੇਸੀ ਕੋਈ ਨਵਾਂ ਹੀ ਹੈ, ਜੇ 100 ਸੁਹਾਗਣ ਦੇ ਦਰਸ਼ਨ ਕਰਨੇ ਹਨ ਤਾਂ ਅੱਜ ਦੀ ਰਾਤ ਤੈਨੂੰ ਬੈਠਣਾ ਹੀ ਪਵੇਗਾ। ਦੋ ਵਾਰ ਤਿੰਨ ਵਾਰ ਜਿਸ ਵੇਲੇ ਜਾ ਕੇ ਇਹ ਬੇਨਤੀ ਕੀਤੀ ਤਾਂ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗਰੀਬ ਨਵਾਜ, ਉਹ ਆਹ ਗੱਲ ਆਖਦੇ ਹਨ। ਹਜ਼ੂਰ ਮੁਸਕਰਾ ਪਏ, ਜਿਸ 100 ਨੂੰ ਉਡੀਕ ਰਿਹਾ, ਜਿਸ ਪ੍ਰਮਾਤਮਾ ਦੇ ਦਰਸ਼ਨਾਂ ਨੂੰ ਇਹ ਪਿਆ ਦਰਸਦਾ, ਅੱਜ ਇਹਦੇ ਬੂਹੇ ਤੇ ਆਣ ਬੈਠੇ ਹਨ। ਕਿਸ ਵਾਸਤੇ? ਦਰਸ਼ਨਾਂ ਨੂੰ, ਜਿਸ ਦੇ ਦਰਸ਼ਨਾਂ ਨੂੰ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਜਿੱਥੇ 33 ਕਰੋੜ ਦੇਵਤਾ ਤਰਸਦਾ, ਸਭ ਦੁਨੀਆਦਾਰ ਉਸਦੇ ਇੱਕ ਦਰਸ਼ਨ ਨੂੰ ਚਾਹਵਾਨ ਹਨ ਬਈ, ਤੇ 100 ਸੁਹਾਗਣ ਨੂੰ ਪਤਾ ਹੀ ਕੋਈ ਨੀ ਵੀ ਮੇਰੇ ਡੇਰੇ ਵਿੱਚ ਆਣ ਸਾਹਿਬ ਪਹੁੰਚੇ। ਉਹ ਤਾਂ ਬੂਹਾ ਬੰਦ ਕਰਕੇ ਅੰਦਰ ਬੈਠਾ ਵੀ ਗੁਰੂ ਨਾਨਕ ਮੈਨੂੰ ਦਰਸ਼ਨ ਦੇਵੇ, ਤੇ ਗੁਰੂ ਨਾਨਕ ਆਪ ਪਿਆ ਬੁਲਾਰੇ, ਸੋਝੀ ਨਹੀਂ, ਅੰਦਰ ਦੀ ਅੱਖ ਨਹੀਂ ਖੁੱਲੀ। ਤੇ ਜੇ ਕਿਤੇ ਆਉਂਦਾ ਭਾਵਨਾ ਦੇ ਅੰਦਰ, ਤੇ ਅੱਜ ਇਹਦੀ ਇਹ ਅਵਸਥਾ ਹੁੰਦੀ, ਤੇ ਨਾਲੇ ਬੋਲਦਾ

ਇੱਕ ਪਾਸੇ ਤਾਂ ਪਿਆਰ ਵਾਲੇ ਤੇਰੇ ਰਾਹ ਪਏ ਉਡੀਕਦੇ ਹਨ, ਕਦੋਂ ਇਸ ਗਲੀ ਥਾਣੀ ਲੰਘੇਗਾ ਤੇ ਤੇਰਾ ਦੀਦਾਰ ਹੋਏਗਾ, ਕਦੋਂ ਸਾਡੇ ਵਰਗੇ ਸੁੱਤੇ ਕਲਯੁਗੀ ਜੀਵਾਂ ਨੂੰ ਆਣ ਦਰਸ਼ਨ ਦੇਵੇਗਾ। ਤੇ ਇੱਕ ਪਾਸੇ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਆਖਣ ਲੱਗੇ, ਬਈ ਮਰਦਾਨਿਆਂ ਇਹਨਾਂ ਨੂੰ ਪੁੱਛ ਲੈ, ਅਖੀਰਲੀ ਵਾਰ ਪੁੱਛ ਲੈ ਵੀ ਅਸੀਂ ਦਰਸ਼ਨ ਕਰਨੇ ਆ। ਜਾ ਬੇਨਤੀ ਕੀਤੀ, ਅੱਗੋਂ ਉਹੀਓ ਜਵਾਬ ਮਿਲਿਆ ਵੀ ਜੇ ਦਰਸ਼ਨ ਕਰਨੇ ਹਨ ਤਾਂ ਕੱਲ ਸਵੇਰੇ ਕਰ ਲੈਣਾ, ਹੁਣ ਆਰਾਮ ਕਰ ਲਓ, ਜਿੱਥੇ ਸੰਗਤ ਉਡੀਕ ਵਿੱਚ ਬੈਠੀ ਹੈ ਤੁਸੀਂ ਵੀ ਬਹਿ ਜਾਓ। ਇਸ ਵੇਲੇ ਵਾਪਸ ਪਰਤਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਆਖੇ ਸਾਰੀ ਵਿਥਾ ਸੁਣਾਈ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਬੋਲ ਨਿਕਲ ਗਿਆ, ਮਰਦਾਨਿਆਂ ਕੱਲ ਪਤਾ ਨਹੀਂ ਇੱਥੇ ਕੋਈ ਆਵੇ ਕਿ ਨਾ ਆਵੇ, ਇਹ ਪਏ ਆਖਦੇ ਹਨ ਕੱਲ ਦਰਸ਼ਨ ਕਰ ਲੈਣਾ, ਮਰਦਾਨਿਆਂ ਨਿਰੰਕਾਰ ਦੀ ਪਤਾ ਨਹੀਂ ਕੀ ਰਜਾ ਹੈ, ਕੱਲ ਕੋਈ ਇੱਥੇ ਆਵੇ ਕਿ ਨਾ ਆਵੇ। ਸਾਧ ਸਿੰਘ ਬੋਲੋ ਸ੍ਰੀ ਵਾਹਿਗੁਰੂ, ਇਹਨਾਂ ਬੋਲ ਕਹਿ ਕੇ ਚੱਲ ਮਰਦਾਨਿਆਂ ਚੱਲੀਏ, ਕੋਈ ਸਾਡੀ ਰਾਹ ਪਿਆ ਉਡੀਕਦਾ। ਕੌਣ ਗਰੀਬ ਨਿਵਾਜ? ਕਹਿਣ ਲੱਗੇ ਇੱਕ ਬੁੱਢੜੀ ਮਾਤਾ, ਚੱਲ ਮਰਦਾਨਿਆਂ ਉਹਨੂੰ ਦਰਸ਼ਨ ਦਈਏ। ਇਹ ਬੁੱਢੜੀ ਮਾਤਾ ਜਿਸਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਮ ਸੁਣੇ, ਦਰਸ਼ਨ ਨਹੀਂ ਕੀਤੇ, ਸੁਣ ਸੁਣ ਕੇ ਏਡਾ ਪਿਆਰ ਮਨ ਵਿੱਚ ਆਇਆ, ਏਡੀ ਅੱਜ ਬੇਬਲ ਹੋ ਗਈ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਰਦਾ ਫਿਰਦਾ, ਮੈਂ ਗਰੀਬਣੀ ਦੇ ਘਰ ਵੀ ਕਦੋਂ ਚਰਨ ਪਾਓਗੇ, ਇਹ ਰੋ ਰੋ ਨੈਣ ਖਲੋਵਣ, ਤੇਰੇ ਦਰਸ਼ਨਾਂ ਬਿਨਾਂ ਚੈਨ ਨਹੀਂ ਆਉਂਦਾ, ਕਦੀ ਤਾਂ ਦਰਸ਼ਨ ਦੇ, ਤੇਰੀ ਮਹਿਮਾ ਸੁਣ ਸੁਣ ਕੇ ਤੇਰੇ ਗੁਣ ਗਾ ਗਾ ਕੇ ਹੁਣ ਮਨ ਨੂੰ ਜੀ ਕਰਦਾ, ਕਦੋਂ ਉਹ ਦਿਨ ਆਵੇਗਾ ਜਦੋਂ ਇਹਨਾਂ ਅੱਖਾਂ ਦੇ ਨਾਲ ਤੇਰਾ ਦੀਦਾਰ ਹੋਏਗਾ। ਇਹ ਕੰਧੀ ਦਾ ਬਰੂਟੜਾ ਪਤਾ ਨਹੀਂ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਢਾ ਕੇ ਲੈ ਜਾਏ, ਇਹ ਗੁਰੂ ਨਾਨਕ ਪਾਤਸ਼ਾਹ ਇਹ ਅੱਖਾਂ ਮੀਟਣ ਤੋਂ ਪਹਿਲਾਂ ਪਹਿਲਾਂ ਆਪਣਾ ਦੀਦਾਰ ਬਖਸ਼ ਦੇਈ। ਸਾਧ ਸੰਗਤ ਇੱਕ ਵਾਰੀ ਉਚਾਰਨ ਕਰੋ ਸ੍ਰੀ ਵਾਹਿਗੁਰੂ, ਅੱਜ ਏਡੇ ਪਿਆਰ ਵਿੱਚ ਗਾ ਰਹੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਆਰਾਧ ਰਹੀ ਹੈ, ਕੋਈ ਬਈ ਪਿਆਰ ਨਾਲ ਯਾਦ ਕਰੇ ਗੁਰੂ ਨਾਨਕ ਨੂੰ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਵਚਨ ਕਰਿਆ ਕਰਦੇ ਸਨ, ਤੇਰੇ ਟੈਨ ਵਿੱਚ ਦੇਰ ਹੀ ਹੈ, ਗੁਰੂ ਨਾਨਕ ਦੇ ਬਖਸ਼ਣ ਵਿੱਚ ਦੇਰ ਕੋਈ ਨਹੀਂ, ਫੁੱਲ ਨੂੰ ਟਹਿਣੀ ਨਾਲੋਂ ਤੋੜਨ ਨੂੰ ਦੇਰ ਲੱਗ ਸਕਦੀ ਹੈ, ਬਈ ਗੁਰੂ ਨਾਨਕ ਨੂੰ ਬਖਸ਼ਣ ਵਿੱਚ ਦੇਰ ਨਹੀਂ ਲੱਗਦੀ। ਕੋਈ ਨਿਮਾਣਾ ਹੋ ਕੇ ਆਵੇ ਤਾਂ ਸਹੀ, ਆਖਦੇ ਸਨ ਤੂੰ ਨਿਮਾਣਾ ਹੋ ਕੇ ਢਹਿ ਪਾਓ, ਤੇ ਜਿਸ ਵੇਲੇ ਕੋਈ ਨਿਮਾਣਾ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਟਹਿੰਦਾ ਨਾ, ਬਈ ਗੁਰੂ ਨਾਨਕ ਨੇ ਕਿਸੇ ਦਾ ਗੁਣ ਔਗੁਣ ਨਹੀਂ ਚਿਤਾਰੇ, ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਇਹ ਬਿਰਧ ਹੈ ਗੁਰੂ ਨਾਨਕ ਦਾ, ਕਿਹੜੇ ਕਿਹੜੇ ਪਾਪੀ ਤਾਰੇ, ਇੱਕ ਵਾਰ ਨਹੀਂ ਆਖਿਆ ਵੀ ਏਡੇ ਪਾਪ ਕੀਤੇ ਸਨ, ਠੱਗੀਆਂ ਕੀਤੀਆਂ, ਚੁੱਪ ਪਾਪ ਕਮਾਏ। ਜਦੋਂ ਕੋਈ ਨਿਮਾਣਾ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਬੇਨਤੀ ਕੀਤੀ ਪਾਤਸ਼ਾਹ ਬਖਸ਼ ਲਓ, ਬਾਬੇ ਆਖਿਆ ਬਖਸ਼ਿਆ, ਤੇ ਅੱਜ ਇਹ ਮਾਤਾ ਪਿਆਰ ਵਿੱਚ ਬੇਬਲ ਹੋਈ ਹੋਈ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੀ ਹੈ, ਆ ਮੇਰੇ ਗੁਰੂ ਨਾਨਕ, ਆ ਮੇਰੇ ਗੁਰੂ ਨਾਨਕ, ਅੱਖਾਂ ਮੀਟਣ ਤੋਂ ਪਹਿਲਾਂ ਤੇਰਾ ਦੀਦਾਰ ਹੋ ਜਾਏ, ਕਿਤੇ ਇਹ ਸਿੱਖ ਮੇਰੇ ਦਿਲ ਵਿੱਚ ਨਾ ਰਹਿ ਜਾਏ, ਅੱਖਾਂ ਮੀਟਣ ਤੋਂ ਪਹਿਲਾਂ ਪਹਿਲਾਂ ਆ ਮੈਨੂੰ ਦਰਸ਼ਨ ਦੇ। ਤੇ ਇਧਰੋਂ ਸਾਹਿਬ ਵਾਲੇ ਮਰਦਾਨੇ ਨੂੰ ਨਾਲ ਲੈ ਕੇ, ਚੱਲ ਮਰਦਾਨੇ, ਪਤਾ ਨਹੀਂ ਕਿੱਥੇ ਕਿੱਥੇ ਕੋਈ ਯਾਦ ਪਿਆ ਕਰਦਾ ਪਿਆਰ ਵਾਲਾ, ਚੱਲ ਚੱਲੀਏ। ਤੇ ਇਧਰੋਂ ਮਾਤਾ ਅਰਦਾਸ ਕਰ ਰਹੀ ਹੈ, ਨੈਣ ਵਸ ਰਹੇ ਹਨ ਗੰਗਾ ਜਮਨਾ ਦੀ ਤਰ੍ਹਾਂ, ਕੋਈ ਕੋਈ ਟੁਪਕਾ ਅੱਖਾਂ ਦੇ ਵਿੱਚੋਂ ਜਲਦਾ ਡਿੱਗ ਪੈਂਦਾ, ਹੱਥ ਜੁੜੇ ਹਨ ਤੇ ਪੁਕਾਰ ਰਹੀ ਹੈ, ਕੀ ਪਈ ਆਖਦੀ ਹੈ,

ਪਿਆਰ ਨਾਲ ਯਾਦ ਕਰ ਰਹੀ ਜ਼ੋਰ ਆਖਣ ਲੱਗੇ ਚੱਲ ਮਰਦਾਨਿਆਂ ਅੰਤਰ ਜਾਮੀ ਸਭ ਵਿਦ ਜਾਣੇ ਘੱਟ ਘੱਟ ਦੇ ਜਾਣਨ ਹਾਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜਿਸਲੇ ਆਣ ਪਹੁੰਚੇ ਬੂਹਾ ਖੜਕਾਇਆ ਮਾਈ ਬੂਹਾ ਖੋਲ ਜਾਂ ਬੂਹਾ ਖੁੱਲਿਆ ਮਾਈ ਬਾਹਰ ਆਈ ਤੇ ਕੀ ਡਿੱਠਾ ਚੌਧਰੀ ਦਾ ਚੰਦਰਮਾ ਚੜਿਆ ਹੋਏ ਚਿਹਰੇ ਜਗ ਮਗਾ ਰਹੇ ਹਨ ਸੁੰਦਰ ਮੁਖੜੇ ਜਿਨ੍ਹਾਂ ਦੇ ਚਿਹਰੇ ਤੇ ਅੱਖ ਨਹੀਂ ਠਹਿਰਦੀ ਅੱਖ ਮਲ ਕੇ ਜਿਸ ਵੇਲੇ ਖੋਲੀ ਕਿਤੇ ਉਹ ਤਾਂ ਨਹੀਂ ਜਿਹਨੂੰ ਆ ਹੁਣੇ ਪਈ ਉਡੀਕਦੀ ਸਾਂ ਇਹ ਕਿਧਰੇ ਉਹ ਤਾਂ ਨਹੀਂ ਹਨ ਜਿਨ੍ਹਾਂ ਨੂੰ ਮੈਂ ਯਾਦ ਪਈ ਕਰਦੀ ਹਾਂ ਸਾਧ ਸੰਗਤ ਬੋਲੋ ਸ੍ਰੀ ਵਾਹ ਹਜ਼ੂਰ ਨੇ ਹੱਥ ਦਾ ਇਸ਼ਾਰਾ ਕੀਤਾ ਤੇ ਆਖਿਆ ਮਾਈ ਕਰਤਾਰ ਚਿੱਤ ਆਵੇ ਜਾਂ ਆਖਿਆ ਕਰਤਾਰ ਚਿੱਤ ਆਵੇ ਇੰਜ ਜਾਪਿਆ ਜਿਸਨੇ ਜਿਸ ਤਰ੍ਹਾਂ ਕਿਸੇ ਨੇ ਕਲੇਜੇ ਵਿੱਚ ਤੀਰ ਮਾਰਿਆ ਹੋ ਪੁੱਛ ਬੈਠੀ ਮਰਦਾਨੇ ਤੂੰ ਕੌਣ ਹਨ ਜਿਨ੍ਹਾਂ ਦੀ ਰਸਨਾ ਵਿੱਚ ਏਡਾ ਸਵਾਦ ਹੈ ਬੋਲਣ ਵਿੱਚ ਏਡਾ ਰਸ ਹੈ ਇਹ ਕੌਣ ਹਨ ਤਾਂ ਮਰਦਾਨੇ ਨੇ ਆਖਿਆ ਮਾਈ ਤੂੰ ਜਾਣਦੀ ਨੀ ਇਹ ਗੁਰੂ ਨਾਨਕ ਨਿਰੰਕਾਰ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਤਾ ਨੀ ਤੇਰੀ ਪੁਕਾਰ ਸੁਣ ਕੇ ਆਏ ਜਾਂ ਗੁਰੂ ਨਾਨਕ ਦਾ ਨਾਮ ਸੁਣਿਆ ਤੇ ਮਾਈ ਦੇ ਨੈਣ ਵਸ ਪਏ ਰੋ ਕੇ ਆਖਦੀ ਓ ਸੱਚਿਆ ਪਾਤਸ਼ਾਹ ਮੈਂ ਕੀ ਜਾਣਦੀ ਸਾਂ ਆ ਹੁਣੇ ਹੀ ਪਏ ਅਰਦਾਸ ਸੁਣਦੇ ਸਾਂ ਮੈਂ ਕੀ ਜਾਣਦੀ ਸਾਂ ਵੀ ਨੇੜੇ ਹੀ ਹੋ ਕੇ ਪਏ ਸੁਣਦੇ ਜਿਸ ਦੀਆਂ ਰੋਜ਼ ਸਿੱਕਾਂ ਸਿੱਕਦਿਆਂ ਮਹਿਮਾ ਸੁਣਦਿਆਂ ਅੱਜ ਉਹ ਭਾਗ ਭਰਿਆ ਦਿਨ ਆਇਆ ਤੇ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ ਹੱਥ ਜੁੜ ਗਏ ਨੈਣ ਵਸ ਪਏ ਤੇ ਆਖਦੀ ਗਰੀਬ ਨੂੰ ਅੱਜ ਅੰਦਰ ਨਹੀਂ ਆਓਗੇ ਹਜ਼ੂਰ ਕਹਿਣ ਲੱਗੇ ਮਾਈ ਆਈ ਇਸੇ ਵਾਸਤੇ ਹਾਂ ਚੱਲ ਅੰਦਰ ਚੱਲੀ ਅੰਦਰ ਗਈ ਸੋਹਣੀ ਵਿਛਾਈ ਵਿਛਾਈ ਗੁਰੂ ਚੱਲ ਕੇ ਆਵੇ ਘਰ ਵਿੱਚ ਇਸ ਨਾਲੋਂ ਹੋਰ ਵੱਡੇ ਭਾਗ ਕੀ ਹੋ ਸਕਦੇ ਸੋਹਣੀ ਵਿਛਾਈ ਵਿਛਾਈ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਟਿਕ ਗਏ ਥਾਲ ਪਰੋਸ ਕੇ ਪ੍ਰਸ਼ਾਦੇ ਦਾ ਲੈ ਕੇ ਆਈ ਤੇ ਪਾਤਸ਼ਾਹ ਦੇ ਅੱਗੇ ਰੱਖੀ ਗਰੀਬ ਨੂੰ ਅੱਜ ਕਰੋ ਭੋਗ ਲਗਾਓ ਸੀਤ ਪ੍ਰਸ਼ਾਦ ਬਖਸ਼ੋ ਸਤਿਗੁਰਾਂ ਨੇ ਪ੍ਰਸ਼ਾਦ ਛਕਿਆ ਸੀਤ ਪ੍ਰਸ਼ਾਦ ਜਿਸ ਵੇਲੇ ਇਸ ਮਾਤਾ ਨੂੰ ਬਖਸ਼ਿਆ ਤੇ ਇਹਦੇ ਕਪਾਟ ਖੁੱਲ ਗਏ ਮੇਰੇ ਘਰ ਗੁਰੂ ਨਾਨਕ ਨਿਰੰਕਾਰ ਆਇਆ ਜਿਤਨਾ ਹੋ ਸਕੇ ਮੈਂ ਸੇਵਾ ਕਰਕੇ ਅੱਜ ਆਪਣੇ ਭਾਗਾਂ ਨੂੰ ਵੱਡਾ ਕਰ ਲਵਾਂ ਆਪਣੇ ਪੁੰਨਾਂ ਨੂੰ ਵਧਾ ਲਵਾਂ ਤੇ ਉਧਰ ਸਾਧ ਸੰਗਤ ਸੌ ਸੁਹਾਗਣ ਫਕੀਰ ਦੇ ਡੇਰੇ ਵਿੱਚ ਕੋਈ ਐਸਾ ਭਾਣਾ ਵਰਤਿਆ ਜਿੱਥੇ ਸਭ ਦੁਨੀਆਂ ਸਿਫਤਾਂ ਕਰਦੀ ਸੀ ਸਜਦੇ ਕਰਦੀ ਸੀ ਭੇਟਾਵਾਂ ਲਿਆਉਂਦੀ ਸੀ ਲਿਆ ਕੇ ਚਰਨਾਂ ਤੇ ਮੱਥੇ ਟੇਕਦੀ ਸੀ ਕੋਈ ਐਸਾ ਕੌਤਕ ਵਰਤਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਬੋਲ ਜੋ ਨਿਕਲ ਗਿਆ ਸੀ ਕੱਲ ਪਤਾ ਨੀ ਇੱਥੇ ਕੌਣ ਆਵੇ ਤੇ ਕੌਣ ਨਾ ਆਵੇ ਜਿਹੜੇ ਉਸਤਤ ਕਰਨ ਵਾਲੇ ਸਨ ਜਿਹੜੇ ਰੋਜ਼ ਮਹਿਮਾ ਗਾਉਂਦੇ ਨਹੀਂ ਸਨ ਥੱਕਦੇ ਅੱਜ ਉਸੇ ਰਸਨਾ ਦੇ ਨਾਲ ਫਕੀਰ ਦੀ ਨਿੰਦਾ ਹੋ ਰਹੀ ਆਖਦੇ ਨਾ ਕਿਹੜਾ ਪਖੰਡੀ ਹੈ ਕਿਹੜਾ ਝੂਠਾ ਹੈ ਜਿਸਨੇ ਇੰਨੀ ਦੇਰ ਇਹ ਝੂਠ ਦਾ ਜਾਲ ਵਿਛਾਇਆ ਹੋਇਆ ਬਈ ਸਾਨੂੰ ਤਾਂ ਅੱਜ ਹੀ ਪਤਾ ਲੱਗਿਆ ਬਸ ਇੱਕ ਦੇ ਦੂਜੇ ਕੰਨੀ ਦੂਜੇ ਦੇ ਤੀਸਰੀ ਗੰਨੀ ਬਸ ਨਿੰਦਿਆ ਸ਼ੁਰੂ ਹੋ ਗਈ ਜਿਹੜੇ ਆਏ ਸਨ ਉਹ ਵੀ ਵਾਪਸ ਮੁੜ ਗਏ ਤੇ ਸੌ ਸੁਹਾਗਣ ਅੰਦਰ ਬੈਠਾ ਸੋਚਦਾ ਵੀ ਅੱਜ ਭਾਣਾ ਕੀ ਵਰਤੇ ਜਿੱਥੇ ਅੱਗੇ ਲੋਕ ਮੈਨੂੰ ਆ ਕੇ ਇਤਨਾ ਪਿਆਰ ਦਿੰਦੇ ਸਨ ਭੇਟਾਵਾਂ ਚੜਾਉਂਦੇ ਸਨ ਅੱਜ ਕੀ ਭਾਣਾ ਵਰਤਿਆ ਬਈ ਦਰਬਾਰ ਨੂੰ ਬੁਲਾ ਕੇ ਪੁੱਛਦਾ ਤਾਂ ਉਹਨੇ ਬੇਨਤੀ ਕੀਤੀ ਮਹਾਰਾਜ ਕੱਲ ਕੋਈ ਤਿੰਨ ਫਕੀਰ ਆਏ ਸਨ ਰੱਬ ਦੇ ਪਿਆਰੇ ਜਿਨ੍ਹਾਂ ਦੇ ਚਿਹਰੇ ਦਾ ਜਲਾਲ ਨਹੀਂ ਸੀ ਚੱਲਿਆ ਜਾਂਦਾ ਉਹਨਾਂ ਨੇ ਆਖਿਆ ਵੀ ਅਸੀਂ ਸੌ ਸੁਹਾਗਣ ਫਕੀਰ ਦੇ ਦਰਸ਼ਨ ਕਰਨੇ ਹਨ ਤੇ ਮੈਂ ਇਹ ਆਖਿਆ ਵੀ ਅੱਜ ਦਰਸ਼ਨ ਨਹੀਂ ਹੋਣੇ ਕੱਲ ਨੂੰ ਦਰਸ਼ਨ ਹੋਣਗੇ ਤੇ ਉਹਨਾਂ ਦੀ ਰਸਨਾ ਤੋਂ ਇਹ ਬੋਲ ਨਿਕਲ ਗਿਆ ਬਈ ਕੱਲ ਪਤਾ ਨਹੀਂ ਇੱਥੇ ਕੌਣ ਆਵੇ ਤੇ ਕੌਣ ਨਾ ਆਵੇ ਜਾਪਦਾ ਉਹ ਕੋਈ ਪੁੱਜੇ ਹੋਏ ਮਹਾਂਪੁਰਖ ਸਨ
ਜਾਪਦਾ ਬੜੇ ਕਮਾਈ ਵਾਲੇ ਸਨ। ਸੋ ਸੁਹਾਗਣ ਨੇ ਆਖਿਆ ਵੀ ਹੁਣ ਕਿਵੇਂ ਪਤਾ ਲੱਗੇ, ਤੇ ਇਧਰੋਂ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਮਾਤਾ ਦੇ ਘਰ ਬੈਠੇ ਹਨ। ਇੱਕ ਪਾਸੇ ਤਾਂ 100 ਸੁਹਾਗਣ ਭੇਖ ਬਣਾ ਕੇ ਪੂਰਨਮਾਸ਼ੀ ਦੀ ਰਾਤ ਨੂੰ ਉਡੀਕ ਰਿਹਾ, ਹੈ ਪ੍ਰਮਾਤਮਾ ਮੇਰੀ ਸੇਜਾ ਤੇ ਆ, ਮੈਨੂੰ ਦਰਸ਼ਨ ਦੇ, ਤੇ ਇੱਕ ਦਾ ਬੂਆ 100 ਆਪ ਪਿਆ ਖੜਕਾਉਂਦਾ, ਆਪ ਮਾਈ ਨੂੰ ਸਾਹਿਬ ਦਰਸ਼ਨ ਦੇ ਰਹੇ। ਸਤਸੰਗ ਵੱਲੋਂ ਸ੍ਰੀ ਵਾਹ ਹਜ਼ੂਰ ਬੈਠੇ ਸਨ। ਤਾਂਹੀਓ ਇੱਕ ਕੋੜੀ ਜਿਹਦੇ ਤਨ ਤੇ ਕੋੜ ਹੈ, ਘਰ ਵਾਲਿਆਂ ਨੇ ਸੋਚਿਆ ਵੀ ਇਹ ਛੂਤ ਦੀ ਬਿਮਾਰੀ ਹੈ, ਮਤ ਕਿਸੇ ਹੋਰ ਨੂੰ ਲੱਗ ਜਾਏ ਵੀ ਇਹਨੂੰ ਘਰੋਂ ਹੀ ਬਾਹਰ ਕੱਢ ਦੇ। ਇਹ ਕੋੜੀ ਵਿਚਾਰਾ ਦਰ ਦਰ ਮੰਗਦਾ ਹੋਇਆ, ਜੇ ਕਿਸੇ ਨੇ ਟੁੱਕਰ ਦੇ ਦਿੱਤਾ ਤੇ ਖਾ ਲਿਆ, ਜੇ ਨਹੀਂ ਮਿਲਿਆ ਤੇ ਫਿਰ ਕੜਾਕੇ ਨਿਕਲੇ, ਤੇ ਜੇ ਕੋਈ ਰੋਟੀ ਵੀ ਸੁੱਟਦਾ ਤੇ ਇੰਜ ਸੁੱਟਦਾ ਵੀ ਜਿਵੇਂ ਕਿਸੇ ਕੁੱਤੇ ਨੂੰ ਰੋਟੀ ਪਾ ਦਿੱਤੀ ਹੋਵੇ। ਸਤਸੰਗ ਬੋਲੋ ਸ੍ਰੀ ਵਾਹ। ਇਹ ਵਿਚਾਰਾ ਦਰ ਦਰ ਮੰਗਦਾ, ਕਦੀ ਕਦੀ ਇਹ ਕੋੜੀ ਮਾਈ ਦੇ ਘਰ ਦੇ ਕੋਲੋਂ ਦੀ ਲੰਘਦਾ ਸੀ ਤੇ ਮਾਈ ਲੱਪ ਆਟੇ ਦੀ ਚੁੱਕ ਕੇ ਇਸ ਦੀ ਝੋਲੀ ਵਿਚ ਪਾ ਦਿੰਦੀ ਸੀ। ਅੱਜ ਵੀ ਜਿਸ ਵੇਲੇ ਇਹ ਕੋੜੀ ਕੋਲੋਂ ਦੀ ਲੰਘਿਆ ਤੇ ਸਦਾ ਕੀਤੀ ਮਾਈ ਭੁੱਖ ਲੱਗੀ, ਕੋਈ ਰਾਤ ਦਾ ਵਿਆਹ ਪ੍ਰਸਾਦਾ ਕਿਸੇ ਵੇਲੇ ਦਾ ਟੁੱਕਰ ਪਿਆ ਹੋਵੇ ਤੇ ਮੈਨੂੰ ਦੇ। ਮਾਈ ਦੇ ਨੇਤਰ ਬਾਹਰ ਆਏ, ਅੰਦਰ ਗਈ ਜਿਸ ਵੇਲੇ ਲੱਪ ਆਟੇ ਦੀ ਚੁੱਕੀ ਪਾਉਣ ਵਾਸਤੇ, ਤਾਂ ਸਾਹਿਬਾ ਨੇ ਆਖਿਆ ਮਾਈ ਅੱਜ ਤੂੰ ਦਾਨ ਇਸ ਨੂੰ ਨਹੀਂ ਦੇਂਗੀ, ਅੱਜ ਮੈਂ ਇਹਨੂੰ ਦਾਨ ਦਿਆਂ। ਮਾਈ ਦੇ ਨੇਤਰ ਬਾਹਰ ਆਏ ਤੇ ਆਖਦੀ ਵੇ ਕੋੜੀ ਜਿੱਥੇ ਮੇਰੇ ਭਾਗ ਅੱਜ ਜਾਗਿਆ ਤੇਰੇ ਵੀ ਭਾਗਾਂ ਨੂੰ ਚਾਰ ਚੰਨ ਲੱਗ ਗਏ, ਤੂੰ ਅੰਦਰ ਆ ਜਾ। ਜਾਂ ਇਹ ਗੱਲ ਕੋੜੀ ਨੇ ਸੁਣੀ, ਮਾਈ ਆਖਦੀ ਏ ਅੰਦਰ ਆ ਜਾ, ਮੈਨੂੰ ਤਾਂ ਕੋਈ ਬੁਲਾ ਕੇ ਰਾਜੀ ਨਹੀਂ, ਮੇਰੇ ਨਾਲ ਕੋਈ ਸਦਾ ਕਰਕੇ ਰਾਜੀ ਨਹੀਂ, ਜੇ ਕੋਈ ਰੋਟੀ ਵੀ ਦਿੰਦਾ ਤਾਂ ਦੁਰਕਾਰ ਕੇ ਸੁੱਟ ਦਿੰਦਾ, ਤੇ ਅੱਜ ਮਾਈ ਅੰਦਰ ਪਈ ਬੁਲਾਉਂਦੀ ਏ। ਮਾਈ ਨੇ ਆਖਿਆ ਕੋੜੀ ਸਿਰਫ ਤੈਨੂੰ ਨਹੀਂ ਬੁਲਾ ਰਹੇ, ਆ ਅੰਦਰ ਵੇਖ, ਜਗਤ ਗੁਰੂ ਗੁਰੂ ਨਾਨਕ ਆਪ ਨਾਰਾਇਣ ਕਲਾ ਤਾਰ ਜਗ ਮੇ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੇ ਕੋੜੀ ਤੇਰੇ ਸ਼ਾਇਦ ਭਾਗ ਜਗਾਵਣ ਖਾਤਰ, ਤੇਰੇ ਪੁੰਨਾ ਦੀ ਖਾਤਰ, ਕਿਸੇ ਪੁਰਵਲੇ ਜਨਮ ਦਾ ਕੋਈ ਹੋਵੇਗਾ ਪੁੰਨ ਇਸ ਦਾ? ਰੋ ਪਿਆ ਕੋੜੀ, ਮੇਰਾ ਪੁੰਨ ਕਿੱਥੇ, ਮੈਂ ਤਾਂ ਪਾਪਾਂ ਦਾ ਗਰਸਿਆ ਹੋਇਆ, ਪਤਾ ਨੀ ਕਿਹੜੇ ਜਨਮਾਂ ਦੇ ਪਾਪ ਮੇਰੇ ਸਾਹਮਣੇ ਆਏ ਹਨ ਤੇ ਇਹ ਦੁੱਖ ਮੇਰੇ ਸਰੀਰ ਨੂੰ ਲੱਗੇ ਹਨ। ਅੰਦਰ ਆਇਆ, ਜਿਸ ਵੇਲੇ ਆਣ ਕੇ ਨਮਸਕਾਰ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨੇਤਰ ਖੁੱਲੇ, ਨਜ਼ਰ ਪੈ ਗਈ, ਉਹ ਨਜ਼ਰ ਪੈ ਗਈ ਨਾਨਕ ਨਦਰੀ। ਇੱਕ ਵਾਰੀ ਉਚਾਰਨ ਕਰੋ, ਨਦਰ ਨਿਹਾਲ, ਨਾਨਕ ਨਦਰੀ ਨਦਰ ਨਿਹਾਲ, ਉਹ ਨਜ਼ਰ ਕੀਤੀ ਜਿਹੜੀ ਨਜ਼ਰ ਕਿਸੇ ਵੇਲੇ ਪਈ ਸੀ ਉਹ ਪੱਥਰ ਤੇ, ਪੱਥਰ ਤੇ ਬੈਠਾ ਵਲੀ ਪੱਥਰ ਹੀ ਹੋ ਗਿਆ, ਬੜੀਆਂ ਕਮਾਈਆਂ ਵਾਲਾ, ਬੰਦਗੀ ਵਾਲਾ, ਨਾਮ ਜਪ ਜਪ ਕੇ ਏਡਾ ਹੰਕਾਰੀ ਬਣ ਗਿਆ, ਕਿਸੇ ਨੂੰ ਬੰਦਾ ਹੀ ਨਹੀਂ ਸਮਝਦਾ। ਪਰ ਬਾਬੇ ਨੇ ਬਖਸ਼ਣ ਦੀ ਖਾਤਰ ਆਪ ਹੀ ਪਹੁੰਚ ਗਏ। ਜਿਸ ਵੇਲੇ ਉਹ ਵਲੀ ਕੰਧਾਰੀ ਨੇ ਵੱਡਾ ਪੱਥਰ ਥੱਲੇ ਨੂੰ ਉਲੋਰਿਆ, ਮਰਦਾਨੇ ਆਖਿਆ ਮਰਦਾ ਹਾਂ। ਸਾਹਿਬ ਆਖਣ ਲੱਗੇ ਮਰਦਾਨਿਆ ਕੋਈ ਮਾਰ ਨਹੀਂ ਸਕਦਾ, ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਬ ਦਿਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਮਰਦਾਨਿਆ ਜਿਸ ਵੱਲ ਗੁਰੂ ਹੋਵੇ, ਅਕਾਲ ਪੁਰਖ ਹੋਵੇ, ਬੇਸ਼ੱਕ ਲੱਖਾਂ ਬਾਹਾਂ ਪਈਆਂ ਉਲਰਦੀਆਂ ਹੋਵਣ, ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਤੇ ਹਜ਼ੂਰ ਦੀ ਨਜ਼ਰ ਜਿਸ ਵੇਲੇ ਉਹ ਪੱਥਰ ਤੇ ਪਈ, ਪੱਥਰ ਵੀ ਟਲ ਕੇ ਮੋਮ ਹੋ ਗਿਆ। ਜਿਸ ਵੇਲੇ ਨੇੜੇ ਆਇਆ ਤੇ ਸਾਹਿਬਾਂ ਨੇ ਹੱਥ ਨਾਲ ਰੋਕ ਕੇ ਪੰਜਾ ਜਿਸ ਵੇਲੇ ਲਾਇਆ ਤੇ ਉਹ ਪੰਜਾ ਅੰਦਰ ਖੁੱਬ ਗਏ। ਨਦਰ ਸੀ ਉਹ ਨਦਰ ਪਈ ਕੌੜੇ ਰੀਠੇ ਦੇ ਉੱਤੇ, ਤੇ ਅੱਜ ਤਾਈਂ ਉਹ ਮਿੱਠਾ ਹੋਇਆ ਖਲੋਤਾ। ਉਹ ਨਜ਼ਰ ਕੀਤੀ ਅੱਜ ਉਸ ਕੋੜੀ ਦੇ ਉੱਤੇ, ਨਦਰ ਹੀ ਨਦਰ ਨਿਹਾਲ ਕਰ ਦਿੱਤਾ, ਸਾਰੀ ਦੇਹੀ ਕੰਚਨ ਵਰਗੀ ਹੋ ਗਈ, ਆਪਣੇ ਤਨ ਨੂੰ ਵੇਖਦਾ, ਕਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਤੱਕਦਾ, ਗਰੀਬ ਨਵਾਜ ਕਿਤਨਾ ਕੁ ਤੇਰਾ ਸ਼ੁਕਰ ਗੁਜ਼ਾਰਾ। ਇਹ ਅੱਖਰ ਸਤਿਕਾਰਯੋਗ ਸੰਤ ਸੁਜਾਨ ਸਿੰਘ ਜੀ ਮਹਾਰਾਜ ਆਪਣੇ ਮਾਲਕ ਦੇ ਸ਼ੁਕਰਾਨੇ ਵਿੱਚ ਕਿਹਾ ਕਰਦੇ ਸਨ। ਬਖਸ਼ਿਸ਼ਾਂ ਪਾ ਕੇ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਸਰਬਦਾਤਾ ਨੂੰ ਪ੍ਰਾਪਤ ਕਰਕੇ

ਸੁਖ ਪਾਤਸ਼ਾਹੀਆਂ ਦੇ ਤੇਰੇ ਦਿੱਤੇ ਲੇਵਾ। ਗਰੀਬ ਨਵਾਜ, ਇਹ ਪਾਤਸ਼ਾਹੀਆਂ ਇਹ ਬਾਦਸ਼ਾਹੀਆਂ ਦੁਨੀਆਂ ਦੇ ਸੁਖ ਮਾਣ ਇੱਜ਼ਤ ਵਡਿਆਈ ਆ ਜੋ ਕੁਝ ਵੀ ਬਖਸ਼ੀ ਹੈ ਇਹ ਸਭ ਤੇਰੀ ਬਖਸ਼ਿਸ਼ ਹੈ, ਇਹ ਤੇਰੀ ਰਹਿਮਤ ਹੈ। ਸਾਧ ਸੰਗਤ, ਜਦੋਂ ਵੀ ਕੋਈ ਮਨੁੱਖ ਨਿਰੰਕਾਰ ਦੀਆਂ ਦਿੱਤਾਂ ਦਾਤਾਂ ਨੂੰ ਪਾ ਕੇ ਸ਼ੁਕਰਾਨਾ ਗੁਜ਼ਾਰੇਗਾ ਉਸ ਦਾਤਾਂ ਵਿੱਚ ਕਈ ਗੁਣਾ ਵਾਧਾ ਹੋਏ, ਤੇ ਜਿਹੜਾ ਬਈ ਉਸ ਦੀਆਂ ਦਿੱਤੀਆਂ ਦਾਤਾਂ ਨੂੰ ਪਾ ਕੇ ਸ਼ੁਕਰਾਨਾ ਨਹੀਂ ਗੁਜ਼ਾਰਦਾ ਉਹ ਫਿਰ ਅਕਿਰਤ ਕਣ ਹੋ ਜਾਂਦਾ, ਉਹ ਸਾਈ ਨੂੰ ਨਹੀਂ ਪਾਉਂਦਾ। ਸਾਧ ਸਿੰਘ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਹੋ ਗਈ, ਕੋੜੀ ਰਾਜੀ ਹੋ ਗਿਆ, ਕਹਿੰਦਾ ਗਰੀਬ ਨਵਾਜ ਕੋਈ ਸੇਵਾ ਬਖਸ਼ੋ, ਦਾਤ ਬਖਸ਼ਿਸ਼ ਕਰੋ। ਸਾਹਿਬ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ, ਕੋੜੀ ਸਾਡੀ ਗੱਲ ਮੰਨੇਗਾ? ਕਹਿੰਦਾ ਜੀ ਕਿਉਂ ਨਾ ਮੰਨ, ਆਪਨੇ ਤਾਂ ਮੇਰਾ ਕੋੜ ਦੂਰ ਕਰ ਦਿੱਤਾ, ਕੰਚਨ ਵਰਗੀ ਦੇਈ ਬਣਾ ਦਿੱਤੀ, ਹੁਣ ਤਾਂ ਤੇਰਾ ਲੂਣ ਨੂੰ ਤੇਰਾ ਸ਼ੁਕਰ ਗੁਜ਼ਾਰ ਹੈ, ਹੁਣ ਤਾਂ ਇਹ ਤਨ ਮਨ ਹੈ ਹੀ ਤੇਰਾ, ਹੁਕਮ ਕਰੋ। ਸਾਹਿਬ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ, ਜੇ ਤੈਨੂੰ ਕੋਈ ਪੁੱਛੇ ਵੀ ਤੈਨੂੰ ਰਾਜੀ ਕਿਹਨੇ ਕੀਤਾ? ਕਹਿੰਦਾ ਜੀ ਕੋਈ ਪੁੱਛੇਗਾ ਤੇ ਮੈਂ ਦੱਸਾਂਗਾ ਮੈਨੂੰ ਰਾਜੀ ਕਿਹਨੇ ਕੀਤਾ, ਮੈਂ ਤਾਂ ਗੱਲ ਵਿੱਚ ਟੋਲ ਪਾ ਕੇ ਉੱਚੀ ਉੱਚੀ ਕਰਕੇ ਆਖਾਂਗਾ ਮੈਨੂੰ ਗੁਰੂ ਨਾਨਕ ਨੇ ਰਾਜੀ ਕੀਤਾ। ਸਾਹਿਬ ਆਖਣ ਲੱਗੇ, ਨਹੀਂ, ਜੇ ਤੈਨੂੰ ਕੋਈ ਪੁੱਛੇ ਤੈਨੂੰ ਰਾਜੀ ਕਿਹਨੇ ਕੀਤਾ ਤਾਂ ਤੂੰ ਆਖੀ ਮੈਨੂੰ ਸੌ ਸੁਹਾਗਣ ਨੇ ਰਾਜੀ ਕੀਤਾ। ਸਾਧ ਸੰਗਤ, ਕੋਈ ਹੈ ਅੱਜ ਸਮੇਂ ਵਿੱਚ ਸੰਸਾਰ ਵਿੱਚ ਜੋ ਰਾਜੀ ਆਪ ਕਰੇ ਤੇ ਨਾ ਲਾਵੇ ਦੂਜੇ ਦਾ? ਇਹ ਗੁਰੂ ਨਾਨਕ ਹੀ ਕਰ ਸਕਦੇ ਸਨ। ਬੁਰੇ ਨਾਲ ਸਭ ਬੁਰੀ ਕਰੇਂਦੇ, ਮਾਫ ਕਰਨ ਕਈ ਸਿਆਣੇ। ਬੁਰੇ ਨਾਲ ਸਭ ਬੁਰੀ ਕਰੇਂਦੇ, ਮਾਫ ਕਰਨ ਕਈ ਸਿਆਣੇ। ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਤਾਂ ਬੁਰਿਆਂ ਨਾਲ ਵੀ ਜੇ ਨੇਕੀ ਕੀਤੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਰੀ ਖਲਕਤ ਲੁਕਾਈ ਨੂੰ ਇਹ ਉਪਦੇਸ਼ ਕੀਤਾ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾ। ਕੀ ਮਿਲੇਗਾ? ਆਖਿਆ ਦੇਹੀ ਰੋਗ ਨਾ ਲੱਗੇਈ, ਪੱਲੇ ਸਭ ਕਿਛ ਪਾਏ, ਸਭ ਦਾਤਾਂ ਮਿਲਣਗੀਆਂ। ਤਾਂ ਸਾਧ ਸੰਗਤ, ਹੁਣ ਕੋੜੀ ਜਿਸ ਰਾਹ ਥਾਣੀ ਲੰਘਦਾ ਦੁਨੀਆ ਪੁੱਛਦੀ ਆ ਵੀ ਤੈਨੂੰ ਰਾਜੀ ਕਿਹਨੇ ਕੀਤਾ? ਉਹਨੇ ਆਖਿਆ ਮੈਨੂੰ ਸੌ ਸੁਹਾਗਣ ਨੇ ਰਾਜੀ ਕੀਤਾ। ਇਹ ਗੱਲ ਪੁੱਜਦੀ ਪੁੱਜਦੀ ਜਿਸਲੇ ਸੌ ਸੁਹਾਗਣ ਦੇ ਕੰਨੀ ਪਈ ਤੇ ਮਨ ਵਿੱਚ ਪਿਆ ਸੋਚਦਾ, ਮਨਾ ਤੂੰ ਤਾਂ ਹੈ ਹੀ ਪਖੰਡੀ, ਤੇਰੀ ਵਿੱਚ ਏਡੇ ਤਾਕਤ ਕਿੱਥੋਂ ਕਿ ਤੂੰ ਕਿਸੇ ਨੂੰ ਰਾਜੀ ਕਰ ਸਕੇ, ਕਿਸੇ ਕੋੜੀ ਦਾ ਕੋੜ ਦੂਰ ਕਰ ਸਕੇ। ਅੱਜ ਜਾਪਦਾ ਕਿਸੇ ਨੇ ਆਪ ਇਹ ਬਖਸ਼ਿਸ਼ ਕਰਕੇ ਤੇ ਨਾਮ ਲਾਇਆ ਮੇਰਾ। ਇਹ ਗੱਲ ਜਿਸ ਵੇਲੇ ਉਹਦੇ ਕੰਨੀ ਪਈ, ਕੋੜੀ ਨੂੰ ਬੁਲਾਇਆ, ਅੰਦਰ ਲੈ ਗਿਆ, ਕਹਿੰਦਾ ਸੱਚ ਦੱਸ ਵੀ ਤੈਨੂੰ ਰਾਜੀ ਕਿਹਨੇ ਕੀਤਾ? ਨੇਤਰ ਭਰ ਆਏ ਕੋੜੀ ਦੇ, ਕਹਿੰਦਾ ਵੀ ਦੱਸਣ ਦਾ ਹੁਕਮ ਤਾਂ ਨਹੀਂ ਮੇਰੇ ਮਾਲਕ ਦਾ, ਪਰ ਪਤਾ ਨਹੀਂ ਤੇਰਾ ਨਾਮ ਜੋ ਲਾਇਆ ਸ਼ਾਇਦ ਇਹਦੇ ਵਿੱਚ ਤੇਰਾ ਕੋਈ ਭਲਾ ਹੀ ਹੋਵੇ, ਫਿਰ ਸੱਚ ਦੱਸ, ਛੇਤੀ ਦੱਸ ਵੀ ਤੈਨੂੰ ਰਾਜੀ ਕਿਹਨੇ ਕੀਤਾ? ਮੈਂ ਤਾਂ ਕਿਸੇ ਨੂੰ ਰਾਜੀ ਕਰਨ ਜੋਗਾ ਨਹੀਂ। ਨੇਤਰ ਭਰ ਆਏ ਕੋੜੀ ਦੇ, ਤੇ ਮੂੰਹੋਂ ਨਿਕਲਿਆ ਧੰਨ ਗੁਰੂ ਨਾਨਕ। ਇੱਕ ਵਾਰੀ ਤੁਸੀਂ ਵੀ ਉਚਾਰਨ ਕਰੋ ਤੇ ਆਖੋ ਧੰਨ ਗੁਰੂ ਨਾਨਕ। ਕਹਿੰਦਾ ਵੀ ਹੁਣ ਨਾਲ ਲੈ ਚੱਲ ਸਨ, ਤੇਰੇ ਤਾਂ ਤਨ ਦਾ ਕੋੜ ਦੂਰ ਹੋਇਆ, ਮੈਂ ਸਿਰਫ ਤਨ ਦਾ ਕੋੜੀ ਨਹੀਂ ਮੈਂ ਮਨ ਦਾ ਵੀ ਕੋੜੀ। ਤੇ ਅੱਗੇ ਅੱਗੇ ਸੌ ਸੁਹਾਗਣ ਉਹ ਫਕੀਰ ਨਾਲ ਸਾਰੀ ਖਲਕਤ ਕਿੱਥੇ ਆਣ ਪਹੁੰਚੇ ਜਿੱਥੇ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਟਿਕ ਰਹੇ ਸਨ। ਮਰਦਾਨੇ ਦੀ ਨਿਗਾਹ ਪੈ ਗਈ, ਦੂਰੋਂ ਤੱਕਿਆ, ਕਹਿੰਦਾ ਗਰੀਬ ਨਵਾਜ ਆ ਦੇਖੋ ਕਿਤਨੀ ਦੁਨੀਆ ਆ ਰਹੀ ਹੈ। ਬਾਬੇ ਆਖਿਆ ਮਰਦਾਨੇ ਆ ਇਹ ਉਹੀ ਸੌ ਸੁਹਾਗਣ ਕੱਲ ਜਿਹਦੇ ਡੇਰੇ ਤੇ ਗਏ ਸਨ। ਗਰੀਬ ਨਵਾਜ ਤੇਰੀਆਂ ਤੂੰ ਜਾਣ। ਆਇਆ ਜਿਸਲੇ ਸੌ ਸੁਹਾਗਣ ਤੇ ਗੁਰੂ ਨਾਨਕ ਪਾਤਸ਼ਾਹ ਦਾ ਕੀਤਾ ਦਰਸ਼ਨ, ਤੇ ਸਾਧ ਸੰਗਤ ਇਸ ਸਰੀਰ ਨੂੰ ਪਾਪ ਛੱਡ ਗਏ, ਮਨ ਨਿਰਮਲ ਹੋ ਗਿਆ। ਹਜ਼ੂਰ ਦੇ ਚਰਨਾਂ ਤੇ ਟਹਿ ਕੇ ਬੇਨਤੀ ਕਰਦਾ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ, ਮੇਰੇ ਤੇ ਤਰਸ ਕਰ, ਮੈਂ ਬੜੇ ਪਾਪ ਕੀਤੇ, ਬੜਾ ਗੁਨਾਹਗਾਰ ਹਾਂ, ਪਾਪੀ ਹਾਂ, ਪਾਮਰ ਹਾਂ। ਬਾਬੇ ਆਖਿਆ ਬਖਸ਼ਣ ਵਾਸਤੇ ਤਾਂ ਆਏ, ਇੰਨੀ ਦੂਰੋਂ ਜੋ ਚੱਲ ਕੇ ਆਏ ਹਾਂ ਬਖਸ਼ਣ ਵਾਸਤੇ ਤਾਂ ਆਇਆ। ਕਹਿੰਦਾ ਗਰੀਬ ਨਵਾਜ ਹੁਣ ਕਿਰਪਾ ਕਰੋ, ਬਖਸ਼ਿਸ਼ ਕਰੋ ਮੇਰੇ ਉੱਤੇ, ਮੇਰੇ ਗੁਨਾਹ ਬਖਸ਼ਿਓ। ਬਾਬੇ ਆਖਿਆ ਬਖਸ਼ਿਆ,

100 ਸਵਾਗਣ ਅੱਗੇ ਤਾਂ ਪੂਰਨਮਾਸ਼ੀ ਦੀ ਰਾਤ ਤੇਰੇ ਸੇਜਾ ਤੇ 100 ਨਹੀਂ ਸੀ ਨਾ ਆਉਂਦਾ ਪਰ ਅੱਜ ਤੋਂ ਪੂਰਨਮਾਸ਼ੀ ਦੀ ਰਾਤ ਤੇਰੀ ਸੇਜਾ ਤੇ 100 ਆਇਆ ਕਰੇਗੀ ਸਾਧ ਸੰਗਤ ਰੋ ਪਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਜਦੋਂ ਵੀ ਆਉਣਾ ਤੁਸੀਂ ਮੇਰੇ ਸੇਜਾ ਤੇ ਆਉਣਾ ਹੁਣ ਕਿਹੜੀ ਸੇਜ 100 ਨੇ ਆਉਣਾ ਹੁਣ ਤਾਂ ਜਦ ਵੀ ਅੱਖਾਂ ਵਿਚ ਵੀ ਤੇਰਾ ਵਾਸਾ ਹੈ ਹਿਰਦੇ ਵਿਚ ਵੀ ਤੇਰਾ ਵਾਸਾ ਹੈ ਇੱਥੇ 100 ਸਵਾਗਣ ਫਕੀਰ ਸਾਰੀ ਖਲਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟੱਠੀ ਹੋਈ ਹੈ ਤੇ ਅੱਜ ਇਸ ਫਕੀਰ ਦੀ ਮਹਿਮਾ ਨੂੰ ਸਾਹਿਬਾਂ ਨੇ 4 ਚੰਨ ਲਾ ਦਿੱਤੇ ਬਖਸ਼ਿਸ਼ ਕਰ ਦਿੱਤੀ ਉਹ ਰਹਿਮਤਾਂ ਬਖਸ਼ੀਆਂ ਤੇ ਆਖਿਆ ਸੱਚ ਦਾ ਉਪਦੇਸ਼ ਦੇ ਕੇ ਆਖਿਆ ਵੀ ਸਭ ਨੂੰ ਸੱਚ ਦੇ ਨਾਲ ਜੋੜਿਆ ਕਰ ਸਾਰਿਆਂ ਨੂੰ ਉਸ ਅਕਾਲ ਪੁਰਖ ਦਾ ਨਾਮ ਜਪਾਇਆ ਕਰ ਪਰ ਉਪਕਾਰ ਦਾ ਜੀਵਨ ਜੀਵਿਆ ਕਰ ਹੁਣ ਸਾਰੀ ਖਲਕਤ ਗੁਰੂ ਨਾਨਕ ਦੇ ਚਰਨਾਂ ਤੇ ਝੁਕੀ ਹੋਈ ਹੈ ਤੇ ਕੀ ਪੜ ਰਹੇ ਹਨ।

ਤੈਨੂੰ ਮਨੁੱਛਾ ਦੇਹੀ ਪ੍ਰਾਪਤ ਹੋਈ। ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿਹੜਾ ਖਾਕਾ ਗੁਰੂ ਨਾਨਕ ਨੇ ਚਿਤਰਿਆ, ਜਿਸ ਖਾਕੇ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵੀ ਰੰਗ ਭਰਿਆ, ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਸੇਵਾ ਦਾ ਰੰਗ ਭਰਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਸ਼ਹਾਦਤ ਦਾ ਰੰਗ ਭਰਿਆ, ਨੌ ਪਾਤਸ਼ਾਹੀਆਂ ਨੇ ਇਸ ਖਾਕੇ ਦੇ ਵਿੱਚ ਸੇਵਾ, ਸਿਮਰਨ, ਪਿਆਰ, ਭਾਵਨਾ ਭਰ ਦਿੱਤੀ। ਉਸ ਸਿੱਖੀ ਦੇ ਰੂਪ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਫਰੇਮ ਲਗਾ ਕੇ ਸੰਪੂਰਨ ਕਰ ਦਿੱਤਾ, ਸਿੱਖ ਦਾ ਰੂਪ ਬਣਾਇਆ। ਪਿਆ ਸਿੱਖਾ, ਤੈਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸੁੰਦਰ ਦਸਤਾਰ ਵੀ ਬਖਸ਼ਿਸ਼ ਕੀਤੀ, ਸਿੱਖੀ ਦੀ ਸ਼ਾਨ ਬਖਸ਼ਿਸ਼ ਕੀਤੀ, ਜਿੱਥੇ ਪੰਜੇ ਕੱਕੇ ਧਾਰਨ ਬਖਸ਼ਿਸ਼ ਕੀਤੇ, ਰਹਿਣੀ ਬਹਿਣੀ ਵਿੱਚ ਰਹਿਣ ਦੀ ਪ੍ਰੇਰਣਾ ਕੀਤੀ, ਉੱਥੇ ਤੈਨੂੰ ਸਾਬਤ ਸੂਰਤ ਦਸਤਾਰ ਸਿਰਾ ਦਸਤਾਰ ਸਜਾਉਣ ਵਾਸਤੇ ਵੀ ਹੈ ਗੁਰੂ ਕੇ ਸਿੱਖਾ। ਜਦੋਂ ਦਸਤਾਰ ਸਜਾਵੇਂਗਾ, ਦਸਤਾਰ ਸਜਾ ਕੇ ਜਦੋਂ ਤੂੰ ਸ਼ੀਸ਼ੇ ਦੇ ਸਾਹਮਣੇ ਖਲੋਤਾ ਹੋਵੇਂਗਾ ਤੇ ਮੇਰੇ ਦੀਦਾਰ ਹੋਣਗੇ। ਕਿਤਨੀ ਬਖਸ਼ਿਸ਼ ਕੀਤੀ, ਪਰ ਅੱਜ ਦਾ ਸਿੱਖ ਉਸ ਮਾਲਕ ਨੂੰ ਵੀ ਭੁਲਾ ਬੈਠਾ, ਉਹਦੇ ਬਚਨ ਭੁਲਾ ਬੈਠਾ। ਇੱਥੋਂ ਤੱਕ ਦਸਤਾਰ ਦੀ ਜਗ੍ਹਾ ਟੋਪੀ ਸਿਰ ਤੇ ਪਾ ਬੈਠਾ, ਇੱਥੋਂ ਤੱਕ ਕਿ ਉਹਦੇ ਬਚਨ ਭੁਲਾ ਕੇ ਕੰਨ ਵਿੱਚ ਮੁੰਦਰਾਂ ਵੀ ਪਾਈ ਫਿਰਦਾ ਤੇ ਫਿਰ ਕਹਿੰਦਾ ਕਿ ਅੱਜ ਗੁਰੂ ਨੇ ਮੇਰੀ ਅਰਦਾਸ ਨਹੀਂ ਸੁਣੀ, ਗੁਰੂ ਨੇ ਮੇਰੇ ਕਾਰਜ ਰਾਸ ਨਹੀਂ ਕੀਤੇ। ਉਹ ਸਿੱਖਾ, ਤੂੰ ਗੁਰੂ ਵੱਲ ਪਿੱਠ ਕਰ ਲਵੇਂ ਤੇ ਗੁਰੂ ਤੇਰੀਆਂ ਝੋਲੀਆਂ ਭਰ ਦੇ। ਤੂੰ ਮੁੱਖ ਕਰ ਗੁਰੂ ਵੱਲ, ਗੁਰੂ ਦਾ ਬਚਨ ਤਾਂ ਮੰਨ। ਜਦੋਂ ਤੂੰ ਗੁਰੂ ਦਾ ਬਚਨ ਮੰਨੇਗਾ, ਗੁਰੂ ਤੇਰੀਆਂ ਝੋਲੀਆਂ ਭਰ ਦੇਵੇਗਾ, ਤੇਰੇ ਕੋਲੋਂ ਕੁਝ ਲਕੋ ਕੇ ਨਾ ਰੱਖੇਗਾ। ਤੂੰ ਗੁਰੂ ਦੇ ਬਚਨ ਮੰਨ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਤੁਰ, ਦਸਤਾਰ ਸਜਾ। ਅਫਸੋਸ, ਅੱਜ ਦਾ ਸਿੱਖ ਭੁੱਲਿਆ ਫਿਰਦਾ, ਰੱਬ ਦਾ ਰਾਹ ਛੱਡ ਕੇ ਕੁਰਾਏ ਰਾਹ ਤੁਰਿਆ ਹੋਇਆ। ਰਾਓ ਬਾਈ, ਆਪਣੇ ਮਨ ਨੂੰ ਸਮਝਾਈਏ, ਮਨਾ ਆ ਮਨੁੱਖਾ ਜਨਮ ਬਾਰ ਬਾਰ ਪ੍ਰਾਪਤ ਨਹੀਂ ਹੋਣਾ। ਇਹ ਸਮਾਂ ਮਿਲਿਆ, ਉਸ ਗੁਰੂ ਦੀ ਬਖਸ਼ਿਸ਼ ਹਾਸਲ ਕਰ, ਰਹਿਣੀ ਬਹਿਣੀ ਵਿੱਚ ਰਹੋ, ਪੰਜਾਂ ਕੱਕਿਆਂ ਦਾ ਧਾਰਨੀ ਬਣ, ਸੁੰਦਰ ਦਸਤਾਰ ਸਜਾ। ਜੇ ਸਿੱਖ ਹੋ ਕੇ ਟੋਪੀ ਪਾਉਂਦਾ ਤਾਂ ਫਿਰ ਇੱਥੇ ਬਖਸ਼ਿਸ਼। ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੇ, ਸੱਤ ਜਨਮ ਕੋੜੀ ਦਾ ਮਿਲਦਾ ਜੇ ਸਿੱਖ ਹੋ ਕੇ ਵੀ ਟੋਪੀ ਪਾਵੇ। ਸਿੱਖ ਦਾ ਫਰਜ਼ ਆਪਣੇ ਧਰਮ ਵਿੱਚ ਰਹਿਣਾ, ਹਿੰਦੂ ਏ ਉਹ ਆਪਣੇ ਧਰਮ ਵਿੱਚ ਰਹੇ, ਗੱਲ ਵਿੱਚ ਜਨੇਊ ਪਾਵੇ, ਮੁਸਲਮਾਨ ਹੈ ਆਪਣੇ ਧਰਮ ਵਿੱਚ ਰਹੇ। ਪਰ ਸਿੱਖ ਦਾ ਧਰਮ ਪੰਜਾਂ ਕੱਕਿਆਂ ਦਾ ਧਾਰਨੀ ਬਣ ਜਾਣਾ ਤੇ ਗੁਰੂ ਦੀ ਬਖਸ਼ੀ ਸੁੰਦਰ ਦਸਤਾਰ ਨੂੰ ਸਜਾਵੇ, ਸਿੱਖੀ ਸਰੂਪ ਪੂਰਨ ਧਾਰਨ ਕਰ ਲਵੇ। ਅੱਜ ਦਾ ਮੁਸਲਮਾਨ ਕਹਿੰਦਾ ਮੈਂ ਸਿੱਖ ਬਣ ਜਾਵਾਂ। ਦਾਸ, ਆ ਥੋੜੇ ਦਿਨ ਹੋਏ ਕੁਵੈਤ ਦੀ ਧਰਤੀ ਤੇ ਜਦੋਂ ਗਏ, ਕੁਝ ਦਿਨ ਕੀਰਤਨ ਕੀਤਾ, ਇੱਕ ਮੁਸਲਮਾਨ ਜਿਹਦੇ ਹਿਰਦੇ ਵਿੱਚ ਭਾਵਨਾ, ਪਿਆਰ ਬੜਾ, ਗੁਰੂ ਦੇ ਦਰ ਤੇ ਆਉਂਦਾ, ਸੇਵਾ ਕਰਦਾ, ਸਿਮਰਨ ਕਰਦਾ, ਕੀਰਤਨ ਸੁਣਦਾ, ਨਿਤਾ ਪਰਤ ਨਿਯਮ ਹੈ। ਪਰ ਜਦੋਂ ਦਾਸ ਵਾਪਸ ਆਉਣ ਲੱਗੇ ਤੇ ਉਸ ਦੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ, ਹੱਥ ਜੋੜੇ, ਭਾਈ ਸਾਹਿਬ ਜੀ ਆਪ ਜਾ ਰਹੇ ਹੋ, ਮੇਰੇ ਵਾਸਤੇ ਇੱਕ ਅਰਦਾਸ ਕਰ ਜਾਓ। ਮੈਂ ਉਸ ਮੁਸਲਮਾਨ ਵੀਰ ਵੱਲ ਤੱਕਿਆ, ਖਿਆਲ ਆਇਆ ਅੱਜ ਦਾ ਮਨੁੱਖ ਦੁਖੀ ਹੈ, ਹੋ ਸਕਦਾ ਇਸ ਨੂੰ ਵੀ ਕੋਈ ਦੁੱਖ ਹੋਵੇ, ਇਸ ਵਾਸਤੇ ਚਾਹੁੰਦਾ ਕਿ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਜਾਵੇ।
ਪੁੱਛਿਆ, ਭਲਿਆ ਕੀ ਦੁੱਖ ਹੈ, ਕਿਸ ਵਾਸਤੇ ਕਹਿੰਦੇ ਅਰਦਾਸ ਕਰੋ? ਹੱਥ ਜੋੜੇ, ਭਾਈ ਸਾਹਿਬ ਮੈਨੂੰ ਕੋਈ ਦੁੱਖ ਨਹੀਂ, ਮੇਰੀ ਇੱਕ ਇੱਛਾ ਹੈ ਕਿ ਮੈਂ ਸਿੱਖ ਸੱਜ ਜਾਵਾਂ। ਭਾਈ ਸਾਹਿਬ, ਆ ਤਿੰਨ ਵਾਰ ਮੈਂ ਕੇਸ ਰੱਖੇ ਪਰ ਮੈਂ ਸਿੱਖ ਨਾ ਬਣ ਸਕਿਆ, ਮੇਰੇ ਕੇਸ ਕਤਲ ਕਰ ਦਿੱਤੇ ਗਏ ਕਿਉਂਕਿ ਮੈਂ ਮੁਸਲਮਾਨ ਹਾਂ, ਕੁਵੈਤ ਦੀ ਧਰਤੀ ਤੇ ਰਹਿੰਦਾ। ਪਰ ਇਸ ਵਾਸਤੇ ਭਾਈ ਸਾਹਿਬ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਅਰਦਾਸ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਆਹ ਜਨਮ ਤੋਂ ਬਾਅਦ ਮੇਰਾ ਅਗਲਾ ਜਨਮ ਸਿੱਖਾਂ ਦੇ ਘਰ ਹੋਵੇ ਤੇ ਮੈਂ ਸਿੱਖ ਬਣ ਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਛਕ ਕੇ ਪੰਜਾਂ ਕੱਕਿਆਂ ਦਾ ਧਾਰਨੀ ਬਣ ਕੇ ਤੇ ਸਿੱਖ ਹੋ ਜਾਵਾਂ, ਫਿਰ ਮੇਰਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇਗਾ। ਮੇਰਾ ਦਿਲ ਕਰਦਾ ਹੈ ਕਿ ਇੱਕ ਵਾਰ ਅੰਮ੍ਰਿਤ ਛਕ ਲਵ। ਇੱਕ ਮੁਸਲਮਾਨ ਵੀਰ ਦੀ ਭਾਵਨਾ ਹੈ ਸਿੱਖ ਬਣਨ ਦੀ, ਅੰਮ੍ਰਿਤ ਛਕਣ ਦੀ, ਤੇ ਅੱਜ ਦਾ ਸਿੱਖ ਕਦੇ ਝਾਤ ਮਾਰੀਏ, ਅੱਜ ਦਾ ਸਿੱਖ ਨਾਈਆਂ ਦੀ ਦੁਕਾਨਾਂ ਤੇ ਬੈਠਾ, ਉਹ ਚਾਹੁੰਦਾ ਹੈ ਕਿ ਮੈਂ ਕੇਸ ਕਤਲ ਕਰਾ ਲਵਾਂ, ਕੇਸਾਂ ਦੀ ਵਿੱਦ ਵੀ ਕਰਦਾ। ਅੱਜ ਤੱਕੀਏ ਮੇਰੀਆਂ ਭੈਣਾਂ ਵੀ ਕੇਸਾਂ ਦੀ ਵਿੱਦ ਵੀ ਕਰਦੀਆਂ। ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਾਂ, ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਾਂ, ਆਓ ਬਾਈ ਜੇ ਤੁਹਾਨੂੰ ਸਿੱਖਾਂ ਦੇ ਘਰ ਜਨਮ ਮਿਲਿਆ ਤੇ ਇਸ ਵਿਰਸੇ ਨੂੰ ਸੰਭਾਲ ਲਈਏ, ਆਓ ਬਾਈ ਪੂਰਨ ਹੋ ਜਾਈਏ। ਜਦੋਂ ਪੂਰਨ ਹੋ ਜਾਵਾਂਗੇ, ਦਸਤਾਰ ਸਜਾਵਾਂਗੇ, ਗੁਰੂ ਦੀ ਸਿੱਖੀ ਜੋ ਗੁਰੂ ਨੇ ਬਖਸ਼ੀ ਹੈ ਇਸ ਨੂੰ ਗਹਿਣਾ ਮੰਨ ਕੇ ਹੰਡਾਵਾਂਗੇ ਤੇ ਫਿਰ ਗੁਰੂ ਬਖਸ਼ਿਸ਼ ਕਰੇਗਾ, ਝੋਲੀਆਂ ਭਰ ਦੇਵੇਗਾ। ਆਓ ਫਿਰ ਆਪਣੇ ਮਨ ਨੂੰ ਸਮਝਾ ਲਈਏ, ਇਹ ਮੰਜ਼ਲ ਦੂਰ ਬਥੇਰੀ ਜੋ ਮਿਲਦੀ ਨਾ ਹਰ ਵੇਰੀ। ਹਰ ਵਾਰੀ ਤਾਂ ਇਹ ਮਨੁੱਖਾ ਜਨਮ ਨਹੀਂ ਪ੍ਰਾਪਤ ਹੋਣਾ, ਤੈਨੂੰ ਇਹ ਦਾਤ ਪ੍ਰਾਪਤ ਹੋਈਏ ਤੇ ਹੁਣ ਰਹਿਤਾਂ ਵਿੱਚ ਰਹਿ, ਬਖਸ਼ਿਸ਼ ਹਾਸਲ ਕਰ, ਇਸ ਸਿੱਖੀ ਨੂੰ ਗਹਿਣਾ ਮੰਨ ਕੇ ਹੰਡਾ। ਅੱਜ ਜਿਵੇਂ ਬੀਬੀਆਂ ਗਹਿਣਾ ਪਾਉਂਦੀਆਂ, ਕਿਸ ਵਾਸਤੇ? ਆਪਣੇ ਸਰੀਰ ਨੂੰ ਸ਼ਿੰਗਾਰਦੀਆਂ, ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ। ਤੇ ਆ ਬਈ ਸਿੱਖਾ, ਤੇਰਾ ਵੀ ਪਤੀ ਉਹ ਪਰਮਾਤਮਾ, ਤੂੰ ਵੀ ਉਹਨੂੰ ਖੁਸ਼ ਕਰ ਆਪਣੇ ਸਰੀਰ ਤੇ। ਆ ਗਹਿਣਾ ਪੰਜਾਂ ਕੱਕਿਆਂ ਦਾ ਧਾਰਨੀ ਬਣ, ਆਪਣੇ ਗੁਰੂ ਨੂੰ ਮਨਾ ਲੈ, ਆਪਣੇ ਗੁਰੂ ਨੂੰ ਖੁਸ਼ ਕਰ ਲੈ। ਇਹ ਵਾਰ ਵਾਰ ਦਾਤ ਪ੍ਰਾਪਤ ਨਹੀਂ ਹੋਣੀ, ਤੇ ਆ ਫਿਰ ਇੱਕ ਵਾਰ ਮਨ ਨੂੰ ਸਮਝਾ ਲਈ।